ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿੱਚੋਂ ਹਉਮੈ ਬਾਰੇ ਹਰਿ ਕਾ ਨਾਮ ਹਿਰਦੇ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਮਣ ਸਾਹਿਬ ਸੁਮਾਣੇ ਜਿਸ ਸਾਚਾ ਨਾਮ ਅਦਾਰੋ ਮਿਲ ਮੇਰੇ ਪ੍ਰੀਤਮਾ ਜਿਉ ਤੁਧ ਮਨ ਖਰੀ।

ਕਰੋ ਜਿਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲਿਆ ਜਿਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਡਾਸ ਧਨ ਕਿਉਂ ਧੀਰੇ ਗੁਣਵੰਤ ਨਾ ਦਿਆਲ ਬਾਲਾ ਸਰਵ ਗੁਣ ਭਰਪੂਰ ਹੈ ਫਿਰ ਦੋਸ਼ ਨਾ ਹੀ ਸੁਖ।

ਸਭ ਤਨ ਅਰਪੇ ਅਰਪੇ ਸਭ ਦੇਸਾ ਹੋ ਸਿਰੇ ਅਰਪੇ ਤਸਮੇਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪੈ ਸੰਗ ਪ੍ਰਭ ਦਿਖਾਇਆ ਖਿਨ ਮਾਏ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੇ ਕਾਮਣ ਮਿੱਟੇ ਸਗਲ ਅੰਦੇਸਾ ਬਿਰਵੰਤ ਨਾਨਕ ਕੰਤ ਮਿਲਿਆ ਲੋਕ

ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰ ਕੇ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜੇ ਘਰ ਮੈਂ ਫਿਰ ਸੰਗ ਸੇਜ

ਗੌੜੀ ਮਹੱਲਾ ਪੰਜਵਾਂ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲਹਿ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਸਾਧੂ ਮੰਤੈ

ਤੇ ਸੁਜਨਤਾ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਂਤ ਬਕਾਈਐ ਸਹਿਜ ਸੁਭਾਇ ਉਪਾਦ ਰਹਿਤ ਹੋਏ ਗੀਤ ਗੋਵਿੰਦ ਹੈ ਗਾਈਐ ਕਲ ਕਲੇਸ਼ ਮਿਟੈ ਭ੍ਰਮ ਨਾਸੈ

ਦੂਜਾ ਯਤਨ ਕਰਤ ਬਹੁ ਵਿਧੀਆ ਏਕ ਨਾ ਬਿਨ ਕਹਿਲੋ ਸਿਧੀਆ ਯਾਹੂ ਯਤਨ ਕਰ ਹੋ ਤਛਟਾਰਾ ਯਾਹੂ ਯਤਨ ਸਾਧ ਸੰਗਾਰਾ ਜਾ ਉਬਰੈ ਧਾਰੇ ਸਭ ਕੋ ਜਾ ਉਬਰਨ ਧਾਰੇ ਸਭ ਕੋ ਆਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਸਾਰ

ਤੇ ਸਲੋਕ ਲਾਲਚ ਝੂਠ ਵਿਖੇ ਬਿਆਦ ਯਾ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਭ ਔਖਦ ਜਾਹੂ ਦੁਖ ਦਰ ਤੈ ਮਿਟੇਖ ਨਾਹੂ ਨਾਮ ਔਖਦ ਜਰੇ ਦੇਹ ਤਾਵੈ ਤਾਹੇ ਰੋਗ ਸੁਪਨੇ ਨਹੀਂ ਆਵੈ ਹਰ ਔਖਦ ਸਭ ਘਟ ਹੈ ਪਹਾਈ ਗੁਰ ਪੂਰੇ ਬਿਨ ਬਿਧ ਨਾ ਬਨਾਈ।

ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਵਾ ਵੈਰ ਨ ਕਰੀਏ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮੈਂ ਰਵਿਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੈ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਵਰਨ ਚਹਿਨ ਸਗਲਾ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹੋ ਹੋ ਕਰਤ ਬਿਹਾਨੀਆ ਸਾਗਤ ਮੁਗਧ ਅਜਾਨ ਅੜੜਕ ਮੂਏ ਜੋ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਅੜਾੜਾ ਅਡਾਟ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇ ਬਸਿਓ ਰਹਿਦ ਮਾਹੀ ਉਆ ਕੀ ਅੜਾੜ ਮਿਟਤ ਬਿਨ ਸਾਹੀ ਅੜਾੜ ਕਰਤ ਸਾਗਤ ਗਾਵਾਰਾ ਜੇਹੀ ਅਹਮਦ ਬੇਕਾਰਾ ਅੜਾੜਾ ਗੁਰਮੁਖ ਅੜਾੜ ਮਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗਹ ਉਕਤ ਸਿਆਣਪ ਤਿਆਗ ਗੁਰ ਦੀਖਿਆ ਜੈ ਮਨ ਬਸੈ ਨਾਨਕ ਮਾਤਕ ਭਾਗ ਪੌੜੀ ਸੱਸਾ ਸਰਨ ਪਰੇ ਆਬ ਹਾਰੇ ਸਾਸਤਰ ਸਿਮਰਤ ਬੇਦ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸਾ

ਥਾਂ ਥਨਾ ਤਰਸੋਏ ਪੌੜੀ, ਹੇ ਰੋ ਘਟ ਘਟ ਸਗਲਕਾ ਪੂਰ ਰਹੇ ਭਗਵਾਨ, ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ, ਹੋਂ ਛੁਟਕ

ਪ੍ਰਭ ਕੈ ਸਿਮਰਨ ਨਹਿ ਚਿਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੀਦ ਉਪਾਏ ਹਰ ਸਿਮਰਨ ਪੈ ਸਦ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰ

ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਹਤਰ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੈ ਮਾਰ

ਹਰ ਨਾਮ ਜਪਤ ਕਛ ਨਾਹੇ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ,

ਟੋਲਾ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਹੁ ਪਹਤੀ

ਸੋ ਬਾਲੋਰੈ ਸਾਧ ਸੰਗ ਹਉ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਿਨ੍ਹਾਂ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ।

ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸ੍ਰੇਠ ਸਾਜਨਾ, ਸੁਖ ਦੁਖ ਜਨ ਸਮ ਦ੍ਰਹਿ ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰ ਤਨ ਕੋ ਤਨ ਤੇਰੋ ਨਾਓ, ਨਥਾਵੇ ਕੋ ਨਾਓ।

ਨਾਨਕ ਔਰ ਨਾ ਜਾਣਸ ਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਂ ਤੇ ਉਹ ਉਤਮ ਥਾਨ, ਨਾਨਕ ਜੈ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਿਵਤਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਹੋ ਤੋ ਨਾਨਕ ਸੀਜੈ, ਜਿਹ ਪ੍ਰਸਾਦ ਧਾਰੂ ਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ, ਜਿਹ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਭਾਵਕ ਅਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਭਾਵ ਕੰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦਿ ਅੰਤ ਜੋ ਰੱਖਣ।

ਜੂਠਾ ਕਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੇ ਟਹਿਲ ਪਾਵੇ ਦਰ ਗਹਿਮਾਨ ਤਿਸੇ ਬਸਾਰੇ ਮੁਗਦ ਅਜਾਨ ਸਦਾ ਸਦਾ।

ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਨ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ

ਕਰ ਗਏ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੇ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾ ਬਿਸਨਪਦ ਗਾਵੇ ਗੌਂਗ ਯਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਿਰਾਈ ਤਾ ਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੇ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਯਾਹੂ ਜੋਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ

ਸਤਨਾਮ ਸਕਾਰਾ ਜਾ ਕੇ ਮਨ ਲਾਗਾ ਭਰਾ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸੋ ਆਪਣੀ ਦੇ ਰਾਸ ਖਾਤ ਪੀਤ ਵਰਤੇ ਨੰਦ ਉਲਾਸ ਆਪਣੀ ਅਮਾਨ ਕਛ ਬਾਹਰ ਸਾਹੋਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤ ਸਿਆ ਗੈ ਰਾਖ ਹੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਹ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ

ਲੈ ਲਾਈ ਮਿਥਿਆ ਤਨ ਧਨ ਕਟੰਬ ਸਬਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜੋ ਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਘ ਹਸਤਾ ਮਿਥਿਆ ਧਰੋ ਮੋਹ ਅਭਿਮਾਨ

ਰਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇਜਨ ਜੈ ਘਟ ਬਸਿਓ ਹਰ ਨਾਓ ਨਾਨਕ ਤਾ ਕੈ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ।

ਪ੍ਰਭ ਕਰ ਤਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਅਪਾਵ ਸਿਆਣਵ ਸਗਲ ਤੇ ਰਹਿਤ ਸਭ ਕ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਂ ਥਨੰਤ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ।

ਛੱਤੀ ਅੰਮ੍ਰਿਤ ਖਾਹੇ ਤੇ ਠਾਕਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹਡਾਵੈ ਤਿਸੇ ਤਿਆਕਤ ਅਵਰ ਲਭਾਵੈ ਜੇ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪੈਰ ਤਾਕਾ ਜਸ ਗਵੀਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਦ ਦਰ ਗੈ ਮਾਨ ਪਾਵੈ ਨਾਨਕ ਪਦ ਸੇਤੀ ਘਰ ਜਾਵੈ ਜੇ ਪ੍ਰਸਾਦ ਅਰੋਗ ਕਾਂਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛੇਦਰ ਠਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਭਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਹਾਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪੁਰੋਏ ਪ੍ਰਭ ਆਪਣੇ ਮਨਾ ਜਿਨ ਤੇਈ ਮਨ ਬਣਤ ਬਨਾਹੀ ਉਠਤ ਬੈਠਤ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਹ ਚਿਤਾਰੀ ਜੇ ਪ੍ਰਸਾਦ

ਸਿਓ ਰਾਜ ਜੈ ਪ੍ਰਸਾਦ ਸਭ ਕੀ ਗਤ ਹੋਏ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਹਿਆ ਆਪੋ ਕਛੂ ਨ ਕਹਿ ਨਹੂ ਲਿਆ ਜਿਤ ਜਿਤ ਲਾਵੋ

ਕੇ ਸੰਗ ਨਾ ਕਬੂਤ ਹਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਾਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕ ਸੰਗ ਬਸੇ ਥਾਨ ਉਚੈ ਸਾਧੂ ਸੰਗ ਕਹਿ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਭਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੇ ਸਾਧ ਸੁਨ ਰਸੈ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰ ਹੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਾਟ ਕਾਢੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਭਈ ਹੁਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਨੇ ਤੇਤਾ ਬਖਿਆਨੇ ਸਾਧਕੀ

ਕੋਏ ਨੰਕ ਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉੱਡੇ ਊਡ ਆਵੈ ਸਾਇ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਂ।

ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵ

ਸ਼ਾੜ ਕੋਈ ਅਵਰ ਨਾ ਧਿਆਵੂ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਮਾਰੇ ਤਾਰੀਅਹ, ਚੌਂ ਚੌਂ ਸਤਰੁ ਹਮਾਰੇ ਮਾਰੀਅਹ। ਆਪ ਹਾਦੈ ਮੁਝੇ ਉਭਰਿਆ,

ਮਹਿ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ। ਦੀਨਬੰਦ ਦੁਸ਼ਟਨ ਗੇ ਹੰਤਾ, ਤੁਮਹ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸਭ ਕੀਓ, ਵੇਦਰਾਜ ਬ੍ਰਹਮਾ ਜੋਤੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸ਼ਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸ਼ਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ। ਸਿਵ ਗਨ ਗੋ ਸਿਵ ਗੁਨ ਸੁਖ ਦੀਓ।

ਲਿਓ ਉਭਾਰੀ, ਸਰਬ ਠਾਵਰ ਮੋਹ ਸਹਾਈ, ਦੁਸ਼ਟ ਦੋਹ ਤੇ ਲਿਓ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਵਿਗ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਸ਼

ਰਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰ ਮੋਹੇ ਹਾਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਗ ਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਹਮਰੇ ਸਭ ਐਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕਿਸ਼ਨ ਜਥਾ ਮਤ ਚਰਤਰ ਉਚਾਰੋ ਚੂ ਕੋਇ ਕਬਲੇ ਹੋ ਸੁਧਾਰੋ ਕਬਿਵਾਜ ਦੋਹਰਾ ਜੋ ਨਿਜ ਬ੍ਰਾਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜੰਦਵੀ ਏਕ ਹੈ ਬਿਵਿਚਾਰ ਗਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਿਵਾਜ ਦੋਹਰਾ ਠਾਡ ਭਇਓ ਮੈਂ ਜੋਰ ਕਰ ਭਜਨ ਕਹਾਂ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਬਾਹਾ ਸਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ

ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਗੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ

ਆਨੰਦ ਸੁਣੋ ਮਟਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ

ਆਪੇ ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਧੀਵੈ ਹਰਿਆ ਪਾਉੜੀ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਡਿੱਠੇ ਸ਼ਬਦ ਫਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੜ ਸਕਿਆ ਦੇਖ ਚਲਾਈ ਦੇਖ ਵਾਹੀ ਦੇ ਕੇ ਅਨਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਗਾ

ਸੱਚੀ ਮਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੁਭਾਵ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਥਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਬਿਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸੱਚ ਦੀਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋਧਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸਤਿਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਜੀ ਸੰਗਤ ਦੀ ਹਾਜ਼ਰੀ ਦਿਲ ਫੁੱਲ ਭੇਟਾ ਕੀਤੀ, ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣਿਆ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ, ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੈ, ਪ੍ਰਸ਼ਾਦ ਸਿੰਘ ਚ ਵਰਤਾਉਣ ਦੀ ਆ ਗਿਆ, ਬਖਸ਼ਿਸ਼ ਬੇਨਤੀ ਆ ਗੁਰਮਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਬੇਲ ਜਨਾਮਣਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਤ ਮਾਨੋ ਜਹਾਜ਼ਰੀਆਂ ਪਰ ਆਪ ਜੀ ਨੇ ਸੋਧਾ ਰਾਜਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਉਹਨਾਂ ਕੀਰਤਨ ਦੀ ਰਮਤਾ ਹੁਣ ਜਾਰੀ ਕੀਤੇ ਨਾਲ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਆਉਂਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਨਿਵਾਸੀ ਸਮੂਹ ਸੰਗਤਾਂ ਵੱਲੋਂ ਸਤਿ ਸ੍ਰੀ ਅਖੰਡ ਪਾਠ ਸਾਹਿਬ ਅੱਜ ਸਵੇਰੇ ਪ੍ਰਾਰੰਭ ਹੋਏ ਹਨ 10 ਵਜੇ ਐਤਵਾਰ ਸਵੇਰੇ 10:30 ਸੰਪੂਰਨਤਾਵਾਂ ਹੋਣਗੀਆਂ। ਐਤਵਾਰ ਦੇ ਵਿਸ਼ੇਸ਼ ਕੀਰਤਨ ਢਾਡੀ ਦਰਬਾਰ ਅਤੇ ਘਰ ਰਾਤ ਦੇ ਕੀਰਤਨ ਢਾਡੀ ਦਰਬਾਰ ਸਾਜ ਰਹੇ ਹਨ। ਇਸੇ ਖੁਸ਼ੀਆਂ ਦੇ ਸੰਬੰਧ ਵਿੱਚ ਆਪ ਜੀ ਨੇ ਸਾਰਿਆਂ ਦੁਆਰਾਂ 'ਚ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਐਤਵਾਰ ਵਾਲੇ ਦਿਨ ਆ ਰਹੇ ਹਨ। ਇਸ ਖੁਸ਼ੀਆਂ ਸੰਬੰਧ ਵਿੱਚ ਹੀ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਅਗਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਣਗੇ। ਸ਼ੁੱਕਰਵਾਰ ਅਗਲੇ ਸ੍ਰੀ ਹਰਿਮੰਦਰ ਸਾਹਿਬ ਪ੍ਰਾਰੰਭ ਹੋਣਗੇ। ਸਾਰੇ ਦੀਵਾਨ ਇਸ ਸੰਬੰਧ ਵਿੱਚ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਵਰਸ ਰਹੀ ਹੈ। ਆਪਾਂ ਸਾਰੇ ਲਾਹਾ ਲੈ ਰਹੇ ਹਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਤੁਰਕੀ ਬਾਣੀ ਦੀਆਂ ਇਲਾਹੀ ਧੁਨਾਂ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਕੇ ਹਟੇ ਹਾਂ। ਔਰ ਹੁਣ ਲੜੀਵਾਰ ਪਾਵਨ ਗੁਰਬਾਣੀ ਦੀ ਵਿਆਖਿਆ ਦਾ ਸਮਾਂ ਹੈ।

ਹਿੱਸੇ ਤੋਂ ਸੰਪੂਰਨਤਾ ਬਖਸ਼ਿਸ਼ ਕੀਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਦਰਬਾਰ ਦੀ ਮਰਿਆਦਾ ਨਾ, ਇਹ ਐਵੇਂ ਨਹੀਂ ਬਣੀ ਹੋਈ। ਗੁਰਬਾਣੀ ਦਾ ਪਾਠ ਬਿਨਾਂ ਸਾਜਾਂ ਤੋਂ, ਫਿਰ ਸਾਜਾਂ ਦੇ ਨਾਲ, ਤੰਤੀ ਸਾਜਾਂ ਦੇ ਨਾਲ ਗੁਰਬਾਣੀ ਦਾ ਕੀਰਤਨ, ਫਿਰ ਗੁਰਬਾਣੀ ਦੀ ਵਿਆਖਿਆ। ਗੁਰਬਾਣੀ ਦੀ ਵਿਆਖਿਆ ਤੋਂ ਬਾਅਦ ਬਿਨਾਂ ਸਾਜਾਂ ਤੋਂ ਸੁਰ ਤਾਲ ਦੇ ਵਿੱਚ ਕਵੀਸ਼ਰੀ ਜਥਿਆਂ ਤੋਂ ਕਵਿਤਾਵਾਂ, ਫਿਰ ਢਾਡੀ ਜਥਿਆਂ ਤੋਂ ਢੱਡ ਸਰੰਗੀ ਦੇ ਨਾਲ, ਸਾਜਾਂ ਦੇ ਨਾਲ, ਫਿਰ ਗੁਰੂ ਕਾ ਜਸ। ਕਿੰਨੇ ਸਾਧਨ ਮਹਾਰਾਜ ਸਾਹਿਬ ਜੀ ਨੇ ਸਾਡੇ ਮਨ ਨੂੰ ਅੰਤਰਮੁਖੀ ਕਰਨ ਲਈ ਵਰਤੇ ਹੈ। ਕਦੇ ਮਨ ਕਿਸ ਦਸ਼ਾ 'ਚ ਹੁੰਦਾ, ਕਦੇ ਕਿਸ 'ਚ ਹੁੰਦਾ, ਕਦੇ ਇਹਨੂੰ ਕੀਰਤਨ ਪਸੰਦ ਹੁੰਦਾ, ਕਦੇ ਇਹਨੂੰ ਢਾਡੀ ਵਾਰਾਂ ਪਸੰਦ ਹੁੰਦੀਆਂ ਨੇ, ਕਦੇ ਧੁਰਕੀ ਬਾਣੀ ਦਾ ਇਕੱਲਾ ਜਾਪ ਸੁਣਨਾ, ਕਦੇ ਗੁਰਬਾਣੀ ਦੀ ਵਿਆਖਿਆ ਸੁਣਨੀ, ਕਦੇ ਗੁਰ ਇਤਿਹਾਸ ਗੁਰੂ ਦਾ ਜਸ ਸੁਣਨਾ। ਸਾਰੇ ਮਾਧਿਅਮ ਆਪਣੇ ਸਿੱਖਾਂ ਦੇ ਰਾਹੀਂ, ਸਿੱਖਾਂ ਦੇ ਲਈ ਮਹਾਰਾਜ ਸਾਹਿਬ ਜੀ ਨੇ ਹਾਜ਼ਰ ਕੀਤੇ ਹੋਏ ਨੇ। ਸੋ ਵੀ ਜੈਸਾ ਕਿਸੇ ਦਾ ਮਨ ਜਿਸ ਪਾਸੇ ਨੂੰ ਜੁੜੇ, ਉਸ ਪਾਸੇ ਨੂੰ ਜੋੜ ਕੇ ਲਾਹਾ ਲੈ ਲਵੇ। ਸੋ ਆਪਾਂ ਹਰ ਰੋਜ਼ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਹਾਜ਼ਰੀਆਂ ਭਰਦੇ ਹਾਂ। ਲੜੀਵਾਰ ਪਾਵਨ ਬਾਣੀ ਦੀ ਵਿਆਖਿਆ ਇਸ ਸਥਾਨ

ਇਕਾਗਰਤਾ ਦੇ ਲਈ, ਸਤਿਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਸੁਣਨ ਲਈ ਸਾਰੀ ਸੰਗਤ ਗੱਜ ਕੇ ਆਖੋ, ਕੋਈ ਵੀ ਰਸਨਾ ਵਾਂਝੀ ਨਾ ਰਹੇ।

ਜੀ ਪਹਿਲੇ ਸਾਡੇ ਹਿਰਦੇ ਦੇ ਭਾਂਡੇ ਨੂੰ ਤਿਆਰ ਕਰਦੇ ਹੈ, ਅੰਦਰਲਾ ਸਾਫ ਕਰਦੇ ਹੈ, ਫਿਰ ਉਹਦੇ 'ਚ ਆਪਣੀ ਭਗਤੀ ਦੀ ਦਾਤ ਬਖਸ਼ਦੇ ਹੈ, ਫਿਰ ਹਿਰਦੇ 'ਚ ਵਾਹਿਗੁਰੂ ਦਾ ਗਿਆਨ ਜਿਹੜਾ ਹੈ ਉਹ ਸਾਡੇ ਪ੍ਰਗਟ ਹੁੰਦਾ ਹੈ। ਐਸਾ ਗਿਆਨ ਜਦੋਂ ਪ੍ਰਗਟ ਹੁੰਦਾ ਉਦੋਂ ਗੁਰਮੁਖ ਸੁੱਖ ਉਪਜਾ, ਦੁੱਖ ਕਦੇ ਨਾ ਹੋਈ। ਗੁਰਮੁਖ ਹੋਮੈ ਮਾਰੀਆ ਨਿਰਮਲ, ਮਨ ਨਿਰਮਲ ਹੋਈ। ਗੁਰਮੁਖ ਸਦਾ ਲਈ ਸੁੱਖ ਸਰੂਪ ਵਾਹਿਗੁਰੂ 'ਚ ਸਮਾ ਜਾਂਦਾ ਹੈ, ਕਦੇ ਦੁੱਖ ਨਹੀਂ ਆਉਂਦਾ ਉਹਨੂੰ, ਮਨ ਨਿਰਮਲ ਹੋ ਜਾਂਦਾ ਹੈ, ਮਨ ਅਮਾਨ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਜਬ ਇਹੋ ਮਨ ਅਮਾਨ ਹੋਏ ਰਹੇ ਤਾਂ ਤੀਨ ਲੋਕ ਕੀ ਬਾਤਾਂ ਕਹੇ। ਅਗਲੀ ਪੰਕਤੀ 'ਚ ਮਹਾਰਾਜ ਜੀ ਇਹੀ ਅਰਥ ਸਾਨੂੰ ਦੱਸਣਗੇ। ਅਤੇ ਜਦੋਂ ਇਸ ਮਨ ਨੂੰ ਆਪਣੇ ਅਸਲ ਸਰੂਪ ਦਾ ਬੋਧ ਹੁੰਦਾ, ਗਿਆਨ ਹੁੰਦਾ, ਤਾਂ ਫਿਰ ਕਬੀਰ ਜੀ ਦੇ ਬਚਨ ਰਾਹੀਂ ਕੱਲ੍ਹ ਆਪਾਂ ਕਥਾ ਦੀ ਸਮਾਪਤੀ ਕੀਤੀ ਸੀ ਕਿ ਕਬੀਰ ਸਾਹਿਬ ਕਹਿੰਦੇ ਆ, ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ। ਜਿਹਨੂੰ ਕਹਿੰਦਾ ਸੀ ਉਹ ਵਾਹਿਗੁਰੂ ਪਰਮਾਤਮਾ ਕੋਈ ਹੋਰ ਹੈ। ਕਬੀਰ ਸਾਹਿਬ ਕਹਿੰਦੇ ਕਬੀਰਾ ਉਹ ਤਾਂ ਬਦਲ ਕੇ ਤੂੰ ਹੀ ਹੋ ਗਿਆ। ਹੁਣ ਸਮਝ ਨਹੀਂ ਆਉਂਦੀ ਵੀ ਕਬੀਰ ਕੌਣ ਹੈ ਅਤੇ ਰੱਬ ਕੌਣ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਹੀ ਕਬੀਰ ਹੈ, ਹੁਣ ਕਬੀਰ ਹੀ ਰੱਬ ਹੈ। ਐਸੀ ਜਦੋਂ ਅੰਤਰ ਦਸ਼ਾ ਹੋ ਜਾਂਦੀ ਹੈ ਕਿਸੇ ਗੁਰਮੁਖ ਦੀ, ਉਦੋਂ ਮਹਾਰਾਜ ਸਾਹਿਬ ਜੀ ਅੱਜ ਇੱਥੋਂ ਸ਼ਬਦ ਦੀ ਪ੍ਰਾਰੰਭਤਾ ਹੋ ਰਹੀ ਹੈ।

ਸਤਿਗੁਰੂ ਜੀ ਮਿਲਦੇ ਨੇ। ਕਹਿੰਦੇ ਉਦੋਂ ਉਹਦੇ ਅੰਦਰ ਜਿਹੜਾ ਆਪਾ ਭਾਵ ਹੁੰਦਾ ਉਹ ਮਿਟ ਜਾਂਦਾ। ਫਿਰ ਸਾਡੇ ਅੰਦਰੋਂ ਸਾਰੀ ਜ਼ਿੰਦਗੀ ਆਪਾ ਭਾਵ ਖਤਮ ਨਹੀਂ ਹੁੰਦਾ, ਉਲਟ ਕੇ ਵੱਧਦਾ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਤੇ ਜਿਹਨੂੰ ਆਪਾਂ

ਹਾਂ ਹੁੰਦਾ ਹੈ। ਐਕਸਪੀਰੀਅੰਸ ਨੂੰ, ਅਨੁਭਵ ਨੂੰ, ਤਜਰਬੇ ਨੂੰ ਕਈ ਵਾਰ ਅਸੀਂ ਦੇਖਿਆ ਵੀ ਕੋਈ ਨੌਜਵਾਨ ਬੱਚੀ ਜਾਂ ਬੱਚਾ ਬਹੁਤ ਪਤੇ ਦੀ ਗੱਲ ਕਰਦਾ ਹੋਏਗਾ ਅਤੇ ਜਿਹਦਾ ਐਕਸਪੀਰੀਅੰਸ ਜ਼ਿਆਦਾ, ਤਜਰਬਾ ਜ਼ਿਆਦਾ, ਉਮਰ ਜ਼ਿਆਦਾ, ਉਹਨੇ ਅੱਗੋਂ ਕਹਿ ਦੇਣਾ ਮੈਂ ਧੁੱਪ 'ਚ ਥੋੜ੍ਹੇ ਚਿੱਟੇ ਕੀਤੇ ਆ, ਮੈਂ ਇਹ ਧੌਲੇ ਜਿਹੜੇ ਆ ਇਹ ਧੁੱਪ 'ਚ ਥੋੜ੍ਹੇ ਆਏ ਆ। ਜ਼ਰੂਰੀ ਥੋੜ੍ਹੀ ਆ ਵੀ ਕਿਸੇ ਨੂੰ ਕਿਸੇ ਦੀ ਸਟੱਡੀ, ਕਿਸੇ ਦਾ ਅਨੁਭਵ, ਕਿਸੇ ਦਾ ਤਜਰਬਾ ਫਿੱਕਾ ਕਿਸੇ ਦੇ ਅੱਗੇ ਨਾ ਪੈ ਸਕਦਾ ਹੋਵੇ ਜਾਂ ਕਿਸ ਹਰ ਇੱਕ ਥਾਂ 'ਤੇ ਇੱਕੋ ਹੀ ਬੰਦਾ ਸਹੀ ਹੋਵੇ, ਦੂਸਰਾ ਵੀ ਸਹੀ ਹੋ ਸਕਦਾ। ਸੋ ਇਹ ਹਉਮੈ ਜਿਹੜੀ ਆ ਜਿਉਂ ਜਿਉਂ ਉਮਰ ਵੱਧਦੀ ਹੈ ਤਿਉਂ ਤਿਉਂ ਪੱਕਦੀ ਜਾਂਦੀ ਹੈ। ਕਹਿਣ ਦਾ ਭਾਵ ਇਹ ਹੈ ਜਿਹਨੂੰ ਅਸੀਂ ਆਪਣਾ ਅਨੁਭਵ, ਆਪਣਾ ਤਜਰਬਾ, ਆਪਣਾ ਐਕਸਪੀਰੀਅੰਸ ਮੰਨਦੇ ਰਹਿੰਦੇ ਹਾਂ, ਵਾਸਤਵ 'ਚ ਸਾਡੀ ਈਗੋ ਹੁੰਦੀ ਹੈ, ਉਹ ਸਾਡੀ ਹਉਮੈ ਹੁੰਦੀ ਆ, ਉਹ ਜਾਂਦੀ ਨਹੀਂ। ਮਹਾਰਾਜ ਜੀ ਕਹਿੰਦੇ ਉਹ ਜਾਂਦੀ ਨਹੀਂ ਅਤੇ ਰੱਬ ਮਿਲਦਾ ਨਹੀਂ। ਆਖੋ ਸਤਨਾਮ। ਕਈ ਵਾਰੀ ਤਾਂ ਮਾਫ ਕਰਨਾ ਵੀ ਪਾਠ ਕਰਨ ਦੀ, ਸੇਵਾ ਕਰਨ ਦੀ ਵੀ ਈਗੋ ਹੋ ਜਾਂਦੀ ਹੈ, ਹਉਮੈ ਹੋ ਜਾਂਦੀ ਹੈ, ਕਥਾ ਕਰਨ ਦੀ ਵੀ ਹੋ ਜਾਂਦੀ ਹੈ, ਕੀਰਤਨ ਦੀ ਵੀ ਹੋ ਜਾਂਦੀ ਹੈ। ਜ਼ਰੂਰੀ ਨਹੀਂ ਹੈ ਵੀ ਇਹਦਾ ਕੁਛ ਨਹੀਂ ਪਤਾ, ਇਹ ਰੋਗ ਐਸਾ, ਮਹਾਰਾਜ ਜੀ ਕਹਿੰਦੇ ਕਿਹਨੂੰ ਚੰਮੜ ਜੇ ਕੁਛ ਨਹੀਂ ਪਤਾ ਇਹਦਾ, ਅਤੇ ਬਸ ਜਿਹਨੂੰ

ਆਪਣੇ ਤਜਰਬੇ ਨੂੰ ਹਰ ਇੱਕ ਚੀਜ਼ ਨੂੰ ਪਰਾਂ ਰੱਖ ਕੇ ਮਹਾਰਾਜ ਦੇ ਬਚਨ ਨੂੰ ਤਰਜੀਹ ਦੇ ਦਿੰਦੇ ਹੈ ਵੀ ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਸਾਹਿਬ ਕਹਿੰਦੇ ਆ ਉਹ ਠੀਕ ਹੈ ਬਸ, ਹੋਰ ਆਪਣਾ ਮਨ ਜੋ ਕਹਿੰਦਾ ਉਹਨੂੰ ਛੱਡ ਦੇਣਾ, ਫਿਰ ਜਾ ਕੇ ਕਿਰਪਾ ਹੋ ਜਾਂਦੀ ਹੈ। ਹਰ ਬੰਦਾ ਇਹਨੂੰ ਛੱਡ ਨਹੀਂ ਸਕਦਾ। ਕਈ ਵਾਰ ਬਚਨ ਹੋ ਚੁੱਕੇ ਆ, ਮਹਾਰਾਜ ਜੀ ਨੇ ਸਾਨੂੰ 300 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਇੱਕ ਗੱਲ ਕਹੀ ਨੂੰ ਕਿ ਸਿੱਖੋ

ਕੁੱਲ ਸਭ ਖਤਮ। ਇੱਕ ਬਾਟੇ ਚ ਅੰਮ੍ਰਿਤ ਛਕ ਕੇ ਵੀ ਅਸੀਂ ਆਪਣੇ ਅੰਦਰੋਂ ਆਪਣੀਆਂ ਜਾਤਾਂ ਪਾਤਾਂ ਦੀਆਂ ਹੋਮਿਆਂ ਨੂੰ ਨਹੀਂ ਕੱਢ ਸਕੇ। ਕਿੰਨਾ ਇੰਨਾ ਲੰਮਾ ਸਮਾਂ ਹੋ ਗਿਆ ਮੰਗਦੇ ਮਹਾਰਾਜ ਕੋਲ ਅਸੀਂ, ਤਿੰਨਾਂ ਲੋਕਾਂ ਦਾ ਰਾਜ ਹੈ, ਗੱਲ ਇੱਕ ਨਹੀਂ ਮੰਨੀ। ਪੁੱਤ ਗੁਰੂ ਗੋਬਿੰਦ ਸਿੰਘ ਦੇ ਬਣੇ ਨਹੀਂ, ਕਿਉਂਕਿ ਪੁੱਤ ਤਾਂ ਬਣਦੇ ਨਾ ਜੇ ਪੁੱਤ ਵਾਲਾ ਕਰਤੱਵ ਨਿਭਾਉਂਦੇ। ਜੇ ਕਹਿੰਦੇ ਅਸੀਂ ਜਿੰਨੇ ਬੈਠੇ ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਅਸੀਂ ਮਾਤਾ ਸਾਹਿਬ ਕੌਰ ਦੇ ਪੁੱਤ ਹਾਂ, ਮਾਤਾ ਸਾਹਿਬ ਕੌਰ ਦੀਆਂ ਧੀਆਂ ਬੈਠੀਆਂ ਨੇ, ਮਾਤਾ ਸਾਹਿਬ ਕੌਰ ਦੇ ਪੁੱਤ ਬੈਠੇ ਨੇ, ਅਤੇ ਜੇ ਤਾਂ ਬਚਨ ਕਮਾ ਲੈਂਦੇ ਤਾਂ ਕਮੀ ਕਿਸੇ ਵਸਤੂ ਦੀ ਨਹੀਂ ਹੈ, ਅਤੇ ਜਦੋਂ ਬਚਨ ਨਹੀਂ ਕਮਾਉਂਦੇ ਮਹਾਰਾਜ ਕਹਿੰਦੇ ਫਿਰ ਜਿੰਨਾ ਚਿਰ ਕਿੱਚੇ ਪਿੱਲੇ ਰਹਿਣਾ ਉਨਾ ਚਿਰ ਫਿਰ ਧੱਕੇ ਖਾਣੇ ਪੈਣੇ। ਜਿਨ੍ਹਾਂ ਨੇ ਕਮਾਇਆ ਸੀ ਉਹਨਾਂ ਨੇ 23 ਵਾਰ ਦਿੱਲੀ ਜਿੱਤ ਕੇ ਦਾਨ ਚ ਦੇਤੀ ਸੀ, ਜਿੱਤ ਕੇ ਛੱਡੇ ਹੁੰਦੇ ਸੀ। ਉਹਨਾਂ ਨੇ ਕਾਬਲ, ਕੰਧਾਰ, ਅਫਗਾਨਿਸਤਾਨ ਤੱਕ ਝੰਡੇ ਚਲਾ ਦਿੱਤੇ ਸੀ। ਉਹਨਾਂ ਨੂੰ ਕੋਈ ਕਮੀ ਨਹੀਂ ਆਈ ਮਹਾਰਾਜ ਸਾਹਿਬ ਜੀ ਵੱਲੋਂ, ਕਿਉਂਕਿ ਜਦੋਂ ਸਤਿਗੁਰੂ ਵੱਲ ਹੋਵੇ ਫਿਰ ਕੋਈ ਹੈਰਾਨ ਵਾਲਾ ਨਹੀਂ ਜੰਮਿਆ ਹੈ। ਸੋ ਇਸੇ ਤਰ੍ਹਾਂ ਜਦੋਂ ਸਤਿਗੁਰੂ ਵੱਲ

ਇਹਨਾਂ ਵਿਸ਼ਿਆਂ ਵਿਕਾਰਾਂ ਚ ਕੋਈ ਵੀ ਹਰਾਉਣ ਵਾਲਾ ਨਹੀਂ ਜੰਮਿਆ। ਬਸ ਕਰਨਾ ਕੁਛ ਵੀ ਨਹੀਂ ਹੈ, ਕਰਨਾ ਸਮਰਪਣ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਸਾਰੀ ਜ਼ਿੰਦਗੀ ਨਹੀਂ ਕਰ ਪਾਉਂਦੇ, ਹੱਥ ਖੜੇ ਕਰ ਦੇਣੇ ਆ, ਆਪਣੇ ਮਨ ਦਾ ਔਗਣ, ਮਨ ਦੀ ਕਮੀ, ਆਪਣੇ ਆਪ ਦੀ ਕਮੀ, ਜੋ ਮਰਜ਼ੀ ਹੋਵੇ, ਮਹਾਰਾਜ ਜੀ ਕੋਲ ਰੋ ਦੇਣੀ ਆ, ਆ ਕੇ ਕਹਿ ਦੇਣਾ ਮਹਾਰਾਜ ਆਹ ਕਮੀ ਹੈ। ਬਸ ਅੱਗੇ ਉਹ ਜਾਣਨ ਅਤੇ ਉਹਨਾਂ ਦਾ ਕੰਮ ਜਾਣੇ, ਕਿਉਂਕਿ ਜਦੋਂ ਆਪਣੀ ਕਮੀ ਸਤਿਗੁਰੂ ਅੱਗੇ ਰੱਖ ਦਿੱਤੀ, ਡਾਕਟਰ ਅੱਗੇ ਰੱਖ ਦਿੱਤੀ, ਹੁਣ ਕੰਮ ਅੱਗੇ ਡਾਕਟਰ ਦਾ ਸਾਡਾ ਨਹੀਂ ਹੈ। ਮੇਰੇ ਆਪਣੇ ਸੁਭਾਅ 'ਚ ਕੋਈ ਕਮੀ ਹੈ, ਜਦੋਂ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀ ਹੈ ਕਿ ਮਹਾਰਾਜ ਜੀ ਆਹ ਕਮੀ ਹੈ, ਤੁਸੀਂ ਜਾਣੋ, ਮੇਰੇ ਬਸ ਦੀ ਗੱਲ ਨਹੀਂ, ਮੇਰੇ ਹੱਥ ਖੜੇ ਹੈ। ਅਤੇ ਸਤਿਗੁਰੂ ਸਮਰੱਥ ਫਿਰ ਆਪ ਦੇਖ ਲੈਂਦੇ ਹੈ, ਸਤਿਗੁਰੂ ਦੇ ਅੱਗੇ ਕੀ ਅੜਦਾ, ਕੁਝ ਵੀ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਤਿਗੁਰ ਮਿਲਿਆ ਆਪ ਗਿਆ। ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਮਿਲ ਕੇ ਮਹਾਰਾਜ ਦੀ ਸ਼ਰਨ 'ਚ ਆਏ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲੇ ਨੇ, ਜਿਨ੍ਹਾਂ ਨੇ ਆਪਣਾ ਆਪ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤਾ, ਸਰੈਂਡਰ ਕਰ ਦਿੱਤਾ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਜਿਹੜਾ ਇਹ ਆਪਾ ਭਾਵ ਹੈ, ਹਉਮੈ ਆ, ਹੰਕਾਰ ਹੈ, ਗੁਣਾਂ ਦਾ, ਪੈਸੇ ਦਾ, ਮਾਇਆ ਦਾ, ਤਜਰਬੇ ਦਾ, ਹਰ ਇੱਕ ਚੀਜ਼ ਦਾ, ਇਹ ਸਾਰਾ ਹੀ ਚਲਾ ਜਾਂਦਾ। ਜਦੋਂ ਇਹ ਚਲਾ ਜਾਂਦਾ, ਮਹਾਰਾਜ ਜੀ ਕਹਿੰਦੇ ਤਾਂ ਹੀ ਅੰਦਰ ਜੋਤ ਪ੍ਰਗਟ ਹੁੰਦੀ ਹੈ। ਭਾਈ ਤਿਰਭਾਵਨ ਸੋਝੀ ਹੋਈ, ਫਿਰ ਉਹਨੂੰ ਤਿੰਨੋਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਕਿ ਤਿੰਨੇ ਲੋਕਾਂ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਇਸ ਸੋਝੀ ਹੋਏ ਤੋਂ ਬਿਨਾਂ ਮਾਫ ਕਰਨਾ, ਸਤਿਗੁਰੂ ਦੇ ਬਚਨ ਕਿਸੇ ਨੂੰ ਨਾ ਅੱਜ ਤੱਕ ਸਮਝ ਆਏ ਹੈ ਨਾ ਕਦੇ ਆਉਣਗੇ, ਕਿਉਂਕਿ ਸਾਨੂੰ ਤਾਂ ਆਪਣੇ ਜੀਵਨ ਸਾਥੀ ਦੀ ਸਮਝ ਨਹੀਂ ਆਉਂਦੀ, ਪਰਿਵਾਰ ਦੀ ਸਮਝ ਨਹੀਂ ਆਉਂਦੀ ਵੀ ਕੌਣ ਕਿਵੇਂ ਦਾ ਹੈ, ਕੌਣ ਕਿਵੇਂ ਦਾ ਨਹੀਂ ਹੈ, ਕਿਹਨੇ ਕਦੋਂ ਕਿਵੇਂ ਦਾ ਵਿਵਹਾਰ ਕਰਨਾ, ਕਿਹਨੇ ਕਦੋਂ ਕੀ ਕਹਿਣਾ ਕੀ ਨਹੀਂ ਕਹਿਣਾ, ਸਾਰੀ ਜ਼ਿੰਦਗੀ ਬੰਦੇ ਨੂੰ ਪਤਾ ਨਹੀਂ ਚੱਲਦਾ ਇਸ ਗੱਲ ਦਾ। ਅਤੇ ਜਿਸ ਦਿਮਾਗ ਨਾਲ ਇੱਕ ਪਰਿਵਾਰ ਸਮਝ ਨਹੀਂ ਆਉਂਦਾ, ਉਸ ਦਿਮਾਗ ਨਾਲ ਧੁਰਕੀ ਬਾਣੀ ਨੂੰ ਸਮਝਣਾ ਚਾਹੁੰਦੇ ਹਾਂ, ਉਸ ਬੁੱਧੀ ਦੇ ਨਾਲ ਗੁਰੂ ਨਾਨਕ ਨੂੰ ਸਮਝਣਾ ਚਾਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਚਾਹੁੰਦੇ ਹਾਂ, ਇਹ ਔਖਾ ਕੰਮ ਹੈ। ਭਾਈ ਵੀਰ ਸਿੰਘ ਜੀ ਦਾ ਬੜਾ ਪਿਆਰਾ ਬਚਨ ਹੈ ਇੱਕ, ਉਹ ਕਹਿੰਦੇ ਜਿਨ੍ਹਾਂ ਉਚਾਈਆਂ ਤੋਂ ਬੁੱਧੀ ਖੰਭ ਸਾੜ ਤੱਕੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲਿਆਂ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਾਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ,

ਪਹਿਲੇ ਦੇ ਦੇਸ ਸਾਡੀਆਂ ਲੱਗ ਗਈਆਂ ਯਾਰੀਆਂ। ਭਾਈ ਵੀਰ ਸਿੰਘ ਜੀ ਕਹਿੰਦੇ ਬੁੱਧੀ ਦੇ ਖੰਭ ਸੜ ਜਾਂਦੇ ਆ। ਜਿਹੜੀ ਬੁੱਧੀ ਹੈ ਨਾ, ਉਹਦੀ ਪਹੁੰਚ ਹੀ ਨਹੀਂ ਹੈ ਪਰਮਾਤਮਾ ਤੱਕ।

ਪਰਮਾਤਮਾ ਦੇ ਅੱਗੇ ਕਹਿੰਦੇ ਇੱਕ ਵਾਰ ਜਦੋਂ ਜਿਹੜੇ ਖਾਰੇ ਸਮੁੰਦਰ ਨੇ ਉਹਨਾਂ ਦੇ ਬਾਹਰ ਲੂਣ ਦੇ ਡਲੇ ਨਿਕਲ ਨਿਕਲ ਕੇ ਝੱਗ ਜੀ ਰਾਹੀਂ ਬਣ ਕੇ ਉਹ ਡਿੱਗ ਪੈਂਦੇ ਆ ਬਾਹਰ। ਕਹਿੰਦੇ ਇੱਕ ਵਾਰੀ ਉਹ ਲੂਣ ਦੇ ਡਲਿਆਂ ਨੇ ਸਲਾਹ ਕੀਤੀ ਕਿ ਕਿਉਂ ਨਾ ਸਮੁੰਦਰ ਦੀ ਥਾਂ ਪਾ ਕੇ ਦੇਖੀ ਜਾਏ, ਦੇਖਿਆ ਜਾਏ ਕਿੰਨਾ ਕੁ ਡੂੰਘਾ ਹੈ। ਹੈ ਤਾਂ ਇਹ ਬਣਾਇਆ ਹੋਇਆ ਬਚਨ ਹੈ ਕਿਉਂਕਿ ਦ੍ਰਿਸ਼ਟਾਂਤ ਬਣਾ ਕੇ ਕੋਈ ਨਾ ਕੋਈ ਸਿੱਖਿਆ ਸਮਾਜ ਨੂੰ ਦੇਣੀ ਵਿਦਵਾਨਾਂ ਕਵੀਆਂ ਦਾ ਕੰਮ ਹੁੰਦਾ ਹੈ। ਅਤੇ ਕਹਿੰਦੇ ਉਹ ਇੱਕ ਡਲਾ ਕਹਿੰਦਾ ਮੈਂ ਲੈ ਕੇ ਆਉਂਦਾ ਸਮੁੰਦਰ ਦੀ ਥਾਂ। ਇੱਕ ਛਲ ਆਈ ਕਹਿੰਦੇ ਉਹਦੇ ਨਾਲ ਸਮੁੰਦਰ ਦੇ ਵਿੱਚ ਚਲਾ ਗਿਆ, ਉਹ ਮੁੜਿਆ ਹੀ ਨਾ। ਜਿਹੜੇ ਦੂਸਰੇ ਸੀ ਉਹ ਕਹਿੰਦੇ ਪਤਾ ਨਹੀਂ ਕੀ ਹੋਇਆ, ਵਾਪਸ ਕਿਉਂ ਨਹੀਂ ਆਇਆ। ਕਹਿੰਦੇ ਜਦੋਂ ਉਹ ਵਾਪਸ ਨਾ ਆਇਆ ਨਾ, ਉਸ ਡਲੀ ਨੇ ਲੂਣ ਦੀ ਨੇ ਪਾਣੀ ਦੇ ਰਾਹੀਂ ਆਪਣਾ ਇੱਕ ਪੈਗਾਮ ਭੇਜਿਆ, ਕਮਲਿਓ ਮੈਂ ਤਾਂ ਘੁਲ ਕੇ ਸਮੁੰਦਰ ਦਾ ਹੀ ਰੂਪ ਹੋ ਗਈ ਹਾਂ, ਮੈਨੂੰ ਕੀ ਪਤਾ ਮੈਂ ਕਿੱਡਾ ਕੁ ਵੱਡਾ ਆ। ਆਖੋ ਸਤਨਾਮ, ਮੈਨੂੰ ਆਪਣੇ ਆਪ

ਜਤ ਦੇਖਾ ਤਤ ਤੂੰ। ਕਹਿੰਦੇ ਉਹ ਰਿਹਾ ਹੀ ਨੀ, ਨਾ ਕਬੀਰ ਰਿਹਾ, ਨਾ ਰਵਿਦਾਸ ਰਿਹਾ, ਨਾ ਧੰਨਾ ਰਿਹਾ, ਕੋਈ ਰਿਹਾ ਹੀ ਨੀ। ਤੇ ਜਿਹੜਾ ਬਚਿਆ ਉੱਥੇ ਵਾਹਿਗੁਰੂ ਹੀ ਬਚਿਆ, ਉਹਦੀ ਜੋਤ ਹੀ ਬਚੀ ਹੈ। ਇਸੇ

ਤੇ ਅਕਾਲ ਪੁਰਖ ਵਾਹਿਗੁਰੂ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰੰਚਕ ਮਾਤਰ ਵੀ ਫਰਕ, ਰੰਚਕ ਮਾਤਰ ਵੀ ਭੇਦ ਨਹੀਂ ਗੁਰਮੁਖ ਰਹਿੰਦਾ। ਸੋ ਮਹਾਰਾਜ ਜੀ ਕਹਿੰਦੇ ਜਦੋਂ ਭਾਈ ਐਸੀ ਬਖਸ਼ਿਸ਼ ਕਿਸੇ ਗੁਰਮੁਖ ਦੇ ਉੱਤੇ ਹੁੰਦੀ ਆ, ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਔਰ ਉਹਦੀ ਅੱਜ ਤੋਂ ਬਾਅਦ ਵਾਲੀ ਦ੍ਰਿਸ਼ਟੀ ਆ ਹੁੰਦੀ ਹੈ। ਮਹਾਰਾਜ ਦੱਸ ਰਹੇ ਹੈ

ਦਿੰਦੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਸਾਰੇ ਪਾਸੇ ਉਹ ਨਿਰਮਲ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੀ ਨਜ਼ਰ ਆਉਂਦੀ ਹੈ।

ਹੋਵੇ, ਗੁਰੂ ਦੀ ਸਿੱਖਿਆ ਦੁਆਰਾ ਪ੍ਰਗਟ ਹੁੰਦੀ ਹੈ ਉਹ ਜੋਤ। ਜਿਸ ਜੋਤ ਦਾ ਜਰਰੇ ਜਰਰੇ ਚ, ਜਿਸ ਜੋਤ ਦਾ ਹਰ ਜੀਵ ਚ ਅਨੁਭਵ ਹੁੰਦਾ ਹੈ। ਸਤਸੰਗ ਜੀ, ਇਹ ਬਾਣੀ ਦਾ ਜਿਹੜਾ ਮਾਫ ਕਰਨਾ ਅਸਲ ਆਨੰਦ ਹੈ ਨਾ, ਉਹ ਜਿਹੜੀਆਂ ਪਿੱਛੇ ਦੋ ਸਦੀਆਂ ਬੀਤ ਕੇ ਹਟੀਆਂ ਨੇ ਉਹਨਾਂ ਚ ਜਿਹੜੇ ਗੁਰਸਿੱਖ ਮਹਾਂਪੁਰਖ ਹੋਏ ਹੈ ਉਹਨਾਂ ਨੇ ਬਹੁਤ ਮਾਣਿਆ ਹੈ। ਅਸੀਂ ਤਾਂ ਜਿਉਂ ਜਿਉਂ ਅੱਗੇ ਅੱਗੇ ਸਮਾਂ ਵੱਧ ਰਿਹਾ

ਹਾਂ ਵੀ ਸਮਝ ਨਹੀਂ ਆਉਂਦੀ ਵੀ ਕਿਹੜੇ ਮਾਰਗ 'ਤੇ ਤੁਰ ਪਏ ਹਾਂ ਅਸੀਂ। ਅਤੇ ਸਾਨੂੰ ਵਿਆਖਿਆ ਵੀ ਜੇ ਕੋਈ ਸੋਸ਼ਲ ਮੀਡੀਆ ਦੀਆਂ ਗੱਲਾਂ ਸੁਣਾਉਣ ਲੱਗ ਪਏ ਉਹੀ ਸੁਣ ਕੇ ਚਲੇ ਜਾਂਦੇ ਹਾਂ। ਸਾਡਾ ਗੁਰੂ ਕੇ ਪ੍ਰਚਾਰਕਾਂ ਦਾ ਫਰਜ਼ ਹੈ ਇੱਕ ਇੱਕ ਬਚਨ ਬਾਣੀ ਦਾ ਸੁਣਾਉਣਾ। ਤੁਸੀਂ 40 ਮਿੰਟ ਬੈਠੇ ਹੋ, ਬਹੁਤ ਕੀਮਤੀ ਹੁੰਦੇ ਆ 40 ਮਿੰਟ, ਅਤੇ ਗੁਰੂ ਕੀ ਹਜ਼ੂਰੀ 'ਚ ਬੈਠੇ ਹੋ ਅਤੇ 40 ਮਿੰਟਾਂ 'ਚ 4 ਸ਼ਬਦ ਵੀ ਗੁਰੂ ਕੇ ਤੁਹਾਡੀ ਝੋਲੀ 'ਚ ਨਾ ਪਏ ਜਾਣ ਤਾਂ ਫਿਰ ਫਾਇਦਾ ਕੀ ਹੈ। ਅਤੇ ਰਸ ਆਪਣਾ ਸੰਗਤ ਨੂੰ ਵੀ ਅਸੀਂ ਵੀ ਬੇਨਤੀ ਕਰਦੇ ਹਾਂ ਬਾਣੀ ਸੁਣਨ ਦਾ, ਬਾਣੀ ਦੇ ਨਿਰੋਲ ਅਰਥ ਸੁਣਨ ਦਾ ਪਾਓ। ਆਹ 4 ਗੱਲਾਂ ਇੱਧਰ ਦੀਆਂ ਸੁਣ ਲਈਆਂ, ਉੱਧਰ ਦੀਆਂ ਇਹ ਚੀਜ਼ਾਂ ਤਾਂ ਤੁਹਾਨੂੰ ਸੋਸ਼ਲ ਮੀਡੀਆ ਵੀ ਸੁਣਾ ਦਿੰਦਾ। ਜਿਹੜੀਆਂ ਗੁਰੂ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਕਿਹਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਮਹਾਰਾਜ ਦੇ ਦਰਬਾਰ 'ਚ ਆ ਕੇ ਮਹਾਰਾਜ ਦੇ ਪ੍ਰੇਮ ਦੀਆਂ, ਮਹਾਰਾਜ ਦੇ ਭਗਤਾਂ ਦੇ ਪ੍ਰੇਮ ਦੀਆਂ, ਮਹਾਰਾਜ ਦੇ ਪਿਆਰਿਆਂ ਦੇ ਪ੍ਰੇਮ ਦੀਆਂ ਗੱਲਾਂ ਸੁਣਿਆ ਕਰੋ, ਤਾਂ ਕਿ ਸਾਡੇ ਅੰਦਰ ਵੀ ਪ੍ਰੇਮ ਜਾਗੇ, ਸਾਡੇ ਅੰਦਰ ਵੀ ਭਾਵਨਾ ਜਾਗੇ। ਜਿੰਨਾ ਚਿਰ ਅਸੀਂ ਮਹਾਰਾਜ ਦੇ ਪਿਆਰਿਆਂ ਦੇ ਬਚਨ ਨਹੀਂ ਸੁਣਦੇ ਉਨ੍ਹਾਂ ਚਿਰ ਸਾਡੇ ਅੰਦਰ ਪ੍ਰੇਮ ਨਹੀਂ ਜਾਗਦਾ। ਉਨ੍ਹਾਂ ਚਿਰ ਸਾਡੇ ਅੰਦਰ ਅੰਮ੍ਰਿਤ ਵੇਲੇ ਦਾ, ਨਿਤਨੇਮ ਦਾ, ਭਜਨ ਦਾ, ਬੰਦਗੀ ਦਾ ਉਤਸ਼ਾਹ ਨਹੀਂ ਜਾਗਦਾ। ਕਿਉਂ ਹਿਰਦੇ ਮੁਰਝਾਉਣ ਲੱਗ ਪਏ ਦਿਨ ਪਰ ਦਿਨ? ਮਹਾਰਾਜ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਮੇਰੇ ਪਿਆਰਿਆਂ ਦੇ ਅੰਦਰ ਹਰ ਵੇਲੇ ਖਿੜੇ ਰਹਿੰਦੇ ਹੈ ਅਤੇ ਸਾਡੇ ਅੰਦਰ ਬੁਝੇ ਰਹਿਣ ਲੱਗ ਪਏ ਆ, ਕਿਉਂਕਿ ਅਸੀਂ ਪਿਆਰ ਵਾਲਿਆਂ ਦੇ ਬਚਨ ਸੁਣਨੇ ਛੱਡ ਦਿੱਤੇ। ਸਾਨੂੰ ਉਸੀਆਂ ਰੂਹਾਂ ਦੀ ਸੰਗਤ ਨਹੀਂ ਮਿਲਦੀ, ਉਹੋ ਜਿਹੀਆਂ ਰੂਹਾਂ ਦੇ ਬਚਨ ਸੁਣਨ ਨੂੰ ਨਹੀਂ ਮਿਲਦੇ। ਕੋਈ ਟਾਈਮ ਸੀ ਕਿਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਪੰਜਾਬ ਦੀ ਧਰਤੀ 'ਤੇ ਬੈਠੇ ਬ੍ਰਹਮ ਗਿਆਨ ਦੇ ਬਚਨ ਸੁਣਾਉਂਦੇ ਸੀ, ਕਿਤੇ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਬੈਠੇ ਬਚਨ ਕਰਦੇ, ਕਿਤੇ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਸ਼, ਕਿਤੇ ਕੋਈ ਮਹਾਂਪੁਰਸ਼, ਕਿਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਸਤਸੰਗਤ ਜੀ, ਉਹਨਾਂ ਦਾ ਜੀਵਨ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਇੰਨੇ ਕੁ ਬੰਦੇ ਦਾਸ ਨੂੰ ਮਿਲੇ ਹੈ, ਕਹਿੰਦੇ ਜੀ ਅਸੀਂ ਉਹਨਾਂ ਦਾ ਜੀਵਨ ਪੜ੍ਹਿਆ, ਮਾੜੇ ਕਰਮ ਛੱਡ ਕੇ, ਸ਼ਰਾਬ ਛੱਡ ਕੇ, ਕੇਸ ਕਟਾਉਣੇ ਛੱਡ ਕੇ, ਅੰਮ੍ਰਿਤ ਛੱਕ ਕੇ ਗੁਰੂ ਕੇ ਸਿੱਖ ਬਣ ਗਏ ਹਾਂ। ਸਿਰਫ ਜੀਵਨ ਪੜ੍ਹਿਆ ਉਹਨਾਂ ਦਾ, ਜੀਵ ਐਸਾ ਜੀਵਨ ਹੈ ਗੁਰੂ ਕੇ ਸਿੱਖ ਦਾ ਕਿ ਉਹ

ਸਿੱਖੀ ਦਾ ਰੰਗ ਲੱਗ ਜਾਂਦਾ। ਇਹ ਕਲਾ ਜਿਹੜੀ ਹੈ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਦੇ ਜੀਵਨ ਚੋਂ ਹੀ ਪੈਂਦੀ ਹੈ ਇਹ ਝਲਕ ਗੁਰਸਿੱਖਾਂ ਦੇ ਅੰਦਰ। ਤੇ ਜਿਨ੍ਹਾਂ ਦੇ ਅੰਦਰ ਪੈ ਜਾਏ, ਮਹਾਰਾਜ ਜੀ ਕਹਿੰਦੇ ਫੇਰ

ਪੂਰੇ ਗੁਰੂ ਦੀ ਸ਼ਰਨ ਚ ਆਉਂਦੇ ਹੈ, ਜੋ ਮਹਾਰਾਜ ਜੀ ਸਮਝਾਉਂਦੇ ਹੈ ਉਹਨੂੰ ਸਮਝ ਕੇ ਆਪਣੀ ਮੱਤ ਨੂੰ ਭਾਈ ਉੱਤਮ ਕਰ ਲੈਂਦੇ ਆ। ਆਮ ਲੋਕਾਂ ਵਰਗੀ ਉਹਨਾਂ ਦੀ ਫਿਰ ਮੱਤ ਨਹੀਂ ਰਹਿੰਦੀ।

ਹਾਰ ਆਪਣੇ ਸਿਰ ਤੇ ਹਰ ਵੇਲੇ ਰੱਖੀ ਬੈਠੇ ਰਹਿੰਦੇ ਹੋ ਨਾ, ਇਹਨੂੰ ਇੱਕ ਦਿਨ ਲਾ ਕੇ ਦੇਖੋ, ਜਦੋਂ ਇਹ ਲਹੇਗਾ ਨਾ, ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਪਤਾ ਨਹੀਂ ਕਿਉਂ ਇੰਨਾ ਸਮਾਂ ਇੰਨਾ ਪਹਾੜ ਸਿਰ ਤੇ ਚੁੱਕੀ ਰੱਖਿਆ, ਕਿਉਂ ਚੁੱਕੀ ਰੱਖਿਆ, ਆਪਣੇ ਆਪ ਤੋਂ ਹੀ ਝੋਰਾ ਲੱਗੇਗਾ ਤੁਹਾਨੂੰ, ਕਿਉਂ? ਕਿਉਂਕਿ ਇਹ ਭਾਰ ਲੱਥੂਗਾ ਉਦਣ ਜਿੱਦਣ ਮਹਾਰਾਜ ਦੇ ਬਚਨ ਸੁਣਾਂਗੇ, ਜਿੱਦਣ ਨਾਮ ਨਾਲ ਜੁੜਾਂਗੇ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ, ਛੱਡਾਂਗੇ ਸਭ ਖਿਆਲਾਂ ਨੂੰ, ਉਦਣ ਇਹ ਲੱਥ ਜਾਂਦਾ, ਜਿਨ੍ਹਾਂ ਦਾ ਲੈ ਜਾਂਦਾ ਉਹ ਫਿਰ ਇਹ ਬਚਨ ਕਰਦੇ ਆ, ਨਾ ਕਿਸੇ ਨਾਲ ਦੋਸਤੀ ਹੈ ਨਾ ਕਿਸੇ ਨਾਲ ਵੈਰ ਹੈ, ਅਸੀਂ ਤਾਂ ਭਾਈ ਵਾਹਿਗੁਰੂ ਦੀ ਰਜ਼ਾ 'ਚ ਚੱਲਦੇ ਹਾਂ। ਹਾਂ, ਸਾਡੇ ਨਾਲ ਕੋਈ ਮਿੱਤਰਤਾ ਕਰੇ, ਕੋਈ ਦੁਸ਼ਮਣੀ ਕਰੇ, ਇਹ ਉਹਦਾ ਕੰਮ, ਸਾਡਾ ਕੋਈ ਬੁਰਾ ਕਰੇ ਭਲਾ ਕਰੇ, ਇਹਦੇ ਤੋਂ ਬਚਾਉਣਾ ਵਾਹਿਗੁਰੂ ਦਾ ਕੰਮ ਹੈ, ਸਾਡਾ ਕੰਮ ਨਹੀਂ ਹੈ। ਮਹਾਰਾਜ ਆਪ ਫਿਰ ਲਾਜ ਰੱਖਦੇ ਆ ਇਸੇ ਗੁਰਮੁਖਾਂ ਦੀ।

ਹੈ ਕਿ ਮਹਾਰਾਜ ਪੂਰਾ ਗੁਰੂ ਕਦੋਂ ਮਿਲਦਾ ਹੈ? ਮਹਾਰਾਜ ਜੀ ਕਹਿੰਦੇ ਜਦੋਂ ਵਾਹਿਗੁਰੂ ਨਜ਼ਰ ਕਰਦੇ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਰਪਾ ਕਰਦੇ ਹੈ, ਉਦੋਂ ਮਿਲਦਾ ਭਾਈ। ਹੁਣ ਵਾਹਿਗੁਰੂ ਕਿਰਪਾ ਕਿਹੜਾ ਸੁੱਤਿਆਂ 'ਤੇ ਕਰ ਦੇਣਗੇ? ਬਾਬਾ ਫਰੀਦ ਜੀ ਦਾ ਬਚਨ ਹੈ, ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਸਭ। ਰਾਤ ਦੇ ਵੇਲੇ ਵਾਹਿਗੁਰੂ ਦਾਤਾਂ ਵੰਡਦੇ ਹੈ। ਕਹਿੰਦੇ ਸੁੱਤਿਆਂ ਨੂੰ ਤਾਂ ਨਹੀਂ ਦਿੰਦੇ ਉਹ, ਜਿਹੜੇ ਜਿਨ੍ਹਾਂ ਨੈਣ ਨਿੰਦਰਾ ਵਾਲੇ ਤਿੰਨਾਂ ਮਿਲਣ ਕੋ ਆਓ। ਜਿਹੜੇ ਰਾਤਾਂ ਜਾਗਦੇ ਹੈ, ਜਿਨ੍ਹਾਂ ਦੀਆਂ ਅੱਖਾਂ 'ਚ ਨੀਂਦ ਰੜਕਦੀ ਹੈ ਫਿਰ ਵੀ ਜਾਗਦੇ ਹੈ, ਉਹ ਝੋਲੀਆਂ ਭਰਾ ਲੈ ਜਾਂਦੇ ਹੈ, ਉਹਨਾਂ 'ਤੇ ਨਜ਼ਰ ਹੋ ਜਾਂਦੀ ਹੈ, ਉਹਨਾਂ ਨੂੰ ਪੂਰੇ ਸਤਿਗੁਰੂ ਵੀ ਮਿਲ ਜਾਂਦੇ ਹੈ। ਯਾਨੀ ਕਿ ਸੇਵਾ ਕਰਨੀ, ਸਿਮਰਨ ਕਰਨਾ, ਹਾਜ਼ਰੀ ਭਰਨੀ, ਅੰਮ੍ਰਿਤ ਵੇਲੇ ਉੱਠਣਾ, ਇਹ ਮਹਾਰਾਜ ਜੀ ਦੀ ਨਜ਼ਰ ਦੀਆਂ ਨਿਸ਼ਾਨੀਆਂ ਨੇ। ਜਿਹੜੇ ਚਾਹੁੰਦੇ ਨੇ ਸਾਡੇ 'ਤੇ ਨਜ਼ਰ ਹੋਵੇ, ਮਹਾਰਾਜ ਜੀ ਕਹਿੰਦੇ ਭਾਈ ਉਹ ਦਰਬਾਰ ਆਇਆ ਕਰੋ, ਅੰਮ੍ਰਿਤ ਵੇਲੇ ਜਾਗਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਜਿਸ ਦਿਨ ਮਹਾਰਾਜ ਦੀ ਨਜ਼ਰ 'ਚ ਆ ਗਏ, ਨਜ਼ਰ ਹੋ ਜਾਏਗੀ, ਬਸ ਬਾਕੀ ਕੰਮ ਆਪੇ ਹੋ ਜਾਂਦਾ। ਫਿਰ ਉਸ ਤੋਂ ਬਾਅਦ ਕੁਝ ਕਰਨਾ ਬਾਕੀ ਨਹੀਂ ਰਹਿੰਦਾ, ਫਿਰ ਆਪਣੇ ਆਪ ਹੁੰਦਾ, ਸੁੱਤੇ ਸਿੱਧ ਹੁੰਦਾ।

ਮਾਲਾਂਗਾ ਵੀ ਮੈਂ ਛੁੱਟ ਜਾਵਾਂਗਾ। ਮਹਾਰਾਜ ਜੀ ਕਹਿੰਦੇ ਲੇਖਾ ਕਤਹਿਨ ਛੁੱਟੀ ਹੈ, ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬਖਸ਼ਦੇ ਹੀ ਆ ਮਹਾਰਾਜ ਅੱਜ ਤੱਕ, ਜਿਹਨੂੰ ਵੀ ਬ੍ਰਹਮ ਗਿਆਨ ਹੋਇਆ ਨਾ, ਉਹਦੇ ਸਾਰੇ ਗੁਨਾਹ ਜਿੰਨੇ ਵੀ ਪਏ ਸੀ ਬਖਸ਼ੇ ਗਏ ਆ। ਜੇ ਆਪਾਂ ਕਹੀਏ ਵੀ ਕਈ ਵਾਰ ਬੰਦਾ ਐਵੇਂ ਸੋਚ ਲੈਂਦਾ ਵੀ ਮੈਂ ਬੜਾ ਗੁਨਾਹਗਾਰ ਹਾਂ, ਮੈਂ ਬੜੇ ਗੁਨਾਹ ਕੀਤੇ ਆ, ਮੈਨੂੰ ਰੱਬ ਨੇ ਕਿੱਥੇ ਬਖਸ਼ਣਾ। ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ

ਕਰਦਾ, ਬੜਾ ਪਿਆਰਾ ਆਪਣੇ ਭਗਤਾਂ ਦਾ, ਆਪਣੇ ਭਗਤਾਂ ਪਿੱਛੇ ਮਾਰ ਵੀ ਦਿੰਦਾ ਲੋਕਾਂ ਨੂੰ। ਹਰਨਾਕਸ਼ ਨੂੰ ਮਾਰਿਆ, ਕਿੰਨਿਆਂ ਨੂੰ ਮਾਰਿਆ, ਤੇ ਮਹਾਰਾਜ ਤੂੰ ਨਾਸ ਵੀ ਕਰ ਦਿੰਦਾ ਅਗਲਿਆਂ ਦਾ ਆਪਣੇ ਭਗਤਾਂ ਦੇ ਪ੍ਰੇਮ ਦੇ ਵਿੱਚ ਆ ਕੇ। ਮਹਾਰਾਜ ਅਸੀਂ ਡਰ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ ਵੀ ਉਹ ਤਾਂ ਆਪਣੇ ਭਗਤਾਂ ਦਾ ਹੀ ਹੈ ਪਿਆਰਾ, ਸਾਡਾ ਤਾਂ ਨਾ ਹੋਇਆ। ਕਹਿੰਦੇ ਜਦੋਂ ਅਗਲਾ

ਲੈਂਦੇ ਆ, ਫਿਰ ਉਹ ਔਗਣ ਕੋ ਨਾ ਚਿਤਾਰਦਾ ਅਗਲ ਸੇਤੀ ਲਾਇਕ, ਔਗਣ ਨੀ ਚਿਤਾਰਦਾ ਵਾਹਿਗੁਰੂ, ਬਖਸ਼ ਲੈਂਦਾ ਸਾਰੇ ਕਿਲ ਵਿੱਚ ਮਾੜੇ ਤੋਂ ਮਾੜੇ ਪਾਪ ਕੱਟ ਦਿੰਦਾ ਹੈ, ਮੁੜ ਕੇ ਨਾ ਕੋਈ ਦੁੱਖ ਆਵੇ ਨਾ ਉਹਦੇ ਰਸਤੇ ਤੇ ਉਹਦੇ ਮਾਰਗ ਤੇ ਕੋਈ ਵਿਘਨ ਆਵੇ, ਫਿਰ ਉਹਦੀ ਸਿੱਖੀ ਦੇ ਵਿੱਚ ਵੀ ਕੋਈ ਰੁਕਾਵਟ ਨਹੀਂ ਆਉਂਦੀ। ਬੜੀ ਭਾਵਨਾ ਨਾਲ ਅਦਬ ਨਾਲ ਉਹ ਸਿੱਖੀ ਕਮਾ ਲੈਂਦਾ ਹੈ। ਬਾਬਾ ਬਿਧੀ ਚੰਦ ਜੀ ਵਰਗੇ ਜਿਹੜੇ ਮਹਾਂਪੁਰਸ਼ ਹੋਏ ਆ ਐਡੇ ਵੱਡੇ ਵੱਡੇ ਤੇ ਕਿਹੋ ਜਿਹੇ ਕੰਮ ਕਰਦੇ, ਗੁਰੂ ਘਰ ਚ ਆਏ ਸੀ ਤੇ ਬਖਸ਼ਿਸ਼ਾਂ ਕੱਢੀਆਂ ਕੱਢੀਆਂ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਤੱਕ ਬਚਨ ਆਖੇ ਕਿ ਜਦੋਂ ਸਾਡੇ ਦਰਸ਼ਨ ਨਾ ਹੋਣ, ਬਾਬਾ ਬਿਧੀ ਚੰਦ ਦੇ ਦਰਸ਼ਨ ਕਰ ਲਿਆ ਕਰੋ। ਸਾਡੇ ਔਰ ਬਿਧੀ ਚੰਦ ਦੇ ਦਰਸ਼ਨਾਂ ਚ ਕੋਈ ਅੰਤਰ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਹੱਥ ਵਡਿਆਈਆਂ ਦੇ ਨਾ ਮੇਲਾਏ, ਮਹਾਰਾਜ ਜੀ ਦੇ ਹੱਥ ਵਡਿਆਈਆਂ ਇਹ, ਕਿ ਜਿਹਨੂੰ ਜਮਾਨਾ ਚੋਰ ਕਹਿੰਦਾ ਹੋਵੇ ਉਹਨੂੰ ਗੁਰੂ ਕਹਿ ਦੇਵੇ ਮੇਰੇ ਚ ਤੇ ਉਹਦੇ ਚ ਫਰਕ ਕੋਈ ਨਹੀਂ ਹੈ। ਆਪਣੇ ਨਾਮ ਨਾਲ ਜੋੜ ਕੇ ਆਪਣਾ ਸਰੂਪ ਬਣਾ ਲਵੇ, ਉਹ ਮਹਾਰਾਜ ਹੀ ਕਰਦੇ ਆ ਇਹ, ਮਹਾਰਾਜ ਜੀ ਦੇ ਹੱਥ ਹੈ, ਐਡਾ ਦਿਲ ਵੀ ਮਹਾਰਾਜ ਜੀ ਦਾ ਹੀ ਹੈ। ਸਾਡੇ ਕੋਲ ਮਾਫ ਕਰਨਾ, ਜਿਹੜਾ ਦਿਲ ਸ਼ਬਦ ਹੈ ਨਾ, ਸਾਡੇ ਕੋਲ ਦਿਲ ਤਾਂ ਹੈ, ਸ਼ਬਦ ਵੀ ਹੈ ਦਿਲ, ਪਰ ਦਿਲ ਨਹੀਂ ਹੈ ਸਾਡੇ ਕੋਲ। ਦਿਲ ਦਾ ਮਤਲਬ ਹੁੰਦਾ ਜਿਗਰਾ, ਜਿਗਰਾ ਕਿੱਥੇ ਸਾਡੇ ਕੋਲ? ਜਿਗਰੀਆਂ ਜੀਆਂ ਨੇ ਛੋਟੀਆਂ ਛੋਟੀਆਂ, ਸਾਨੂੰ ਕਦੇ ਕਿਸੇ ਨੇ ਕੋਈ ਇੱਕ ਮਾੜਾ ਲਫ਼ਜ਼ ਥੋੜ੍ਹਾ ਜਿਹਾ ਬੋਲਿਆ ਹੋਵੇ, ਚਾਹੇ ਕਿਸੇ ਅਣਗਹਿਲੀ 'ਚ ਹੀ ਬੋਲ ਗਿਆ ਹੋਵੇ, ਸਾਰੀ ਜ਼ਿੰਦਗੀ ਅੰਦਰੋਂ ਨਹੀਂ ਨਿਕਲਦਾ, ਉਹ ਕਾਹਦਾ ਦਿਲ ਹੋਇਆ ਫਿਰ? ਦਿਲ ਦਿਲ ਦਾ ਮਤਲਬ ਹੁੰਦਾ ਜਿਗਰਾ, ਬੱਠਲ ਵਰਗਾ ਜਿਗਰਾ, ਵੀ ਇੰਨਾ ਲੋਕਾਂ ਨੇ ਬਦਨਾਮ ਕੀਤਾ ਹੋਵੇ, ਇਹੋ ਇਹੋ ਜਿਹੇ ਬੋਲ ਮਾਰੇ ਹੋਣ, ਇਹੋ ਇਹੋ ਜਿਹਾ ਨਿਰਾਦਰ ਕੀਤਾ ਹੋਵੇ, ਸਭ ਨੂੰ ਛੱਡ ਕੇ ਕਵੇ ਕੋਈ ਗੱਲ ਨਹੀਂ, ਜੋ ਮਹਾਰਾਜ ਦੀ ਰਜ਼ਾ 'ਚ ਸੀ ਉਹ ਮੇਰੇ ਨਾਲ ਹੋ ਗਿਆ, ਉਹ ਮੇਰੇ ਵਾਹਿਗੁਰੂ ਦਾ ਭਾਣਾ ਸੀ, ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਉਹਦੀ ਨਚਾਈਆਂ ਹੋਈਆਂ ਪੁਤਲੀਆਂ ਹੋ, ਜਿਵੇਂ ਤੁਹਾਨੂੰ ਨਚਾਈ ਗਿਆ ਤੁਸੀਂ ਨੱਚੀ ਗਏ, ਤੁਹਾਡੇ ਤੋਂ ਬੁਲਾਈ ਗਿਆ ਤੁਸੀਂ ਬੋਲੀ ਗਏ, ਗਿਲਾ ਸ਼ਿਕਵਾ ਤਾਂ ਮੈਨੂੰ ਉਹਦੇ ਨਾਲ ਨਹੀਂ ਜਿਹਦੀ ਰਜ਼ਾ 'ਚ ਸਾਰਾ ਕੁਛ ਹੋਇਆ, ਤੁਹਾਡੇ ਨਾਲ ਕੀ ਹੋਣਾ? ਇਹਨੂੰ ਕਹਿੰਦੇ ਆ ਦਿਲ, ਇਹ ਰੱਬ ਦੇ ਪਿਆਰਿਆਂ 'ਚ ਹੀ ਹੁੰਦਾ ਬਸ, ਮਹਾਂਪੁਰਸ਼ਾਂ 'ਚ, ਬੰਦਗੀ ਵਾਲਿਆਂ 'ਚ। ਬਾਕੀ ਸਾਡੇ ਕੋਲ ਦਿਲ ਦੁਲ ਨਹੀਂ, ਨਾਮ ਹੈ ਬਸ ਦਿਲ ਦਾ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਆ ਅਗਲੀ

ਜਾਂਦਾ ਉਹ ਭਾਈ ਵਡਿਆਈ ਪਾਉਂਦਾ ਦੁਨੀਆਂ ਦੇ ਉੱਤੇ। ਉਹਦੀ ਵਡਿਆਈ ਵੱਡੀ ਹੁੰਦੀ ਹੈ, ਉਹ ਵੱਡੇ ਕੀਆਂ ਵਡਿਆਈਆਂ ਪ੍ਰਾਪਤ ਕਰਦਾ ਹੈ। ਉਹਦੇ ਤੇ ਮਹਾਰਾਜ ਐਸੀ ਮਿਹਰਾਮਤ ਕਰਦੇ ਹੈ, ਤਿੰਨਾਂ ਜਹਾਨਾਂ ਦੀਆਂ ਵਡਿਆਈਆਂ ਬਖਸ਼ ਦਿੰਦੇ ਹੈ, ਪਰ ਉਹ ਕਦੇ ਡੋਲਦਾ ਨਹੀਂ ਮੁੜ ਕੇ। ਕਿਉਂ? ਕਿਉਂਕਿ ਸਤਿਗੁਰੂ ਦਾ ਬਖਸ਼ਿਆ ਹੋਇਆ ਹੁੰਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ ਮਹਾਰਾਜ ਸਾਹਿਬ ਜੀ ਮਿਹਰਾਮਤ ਕਰਨ। ਇਸੇ ਤਰ੍ਹਾਂ ਸਾਨੂੰ ਸਭ ਨੂੰ ਆਪਣੀ ਬਾਣੀ ਰਾਹੀਂ ਨਿਵਾਜਦੇ ਰਹਿਣ, ਬਖਸ਼ਦੇ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸ਼ਬਦ ਕੀਰਤਨ ਰਾਹੀਂ ਆਪ ਜੀ ਜੁੜਨਗੇ ਭਾਈ ਸਾਹਿਬ ਸਰਬਜੀਤ ਸਿੰਘ ਜੀ, ਹਜ਼ੂਰੀ ਰਾਗੀ ਸਤਿਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨੀ ਜਥਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਅੱਜ ਸਵੇਰੇ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। 10 ਵਜੇ 7

ਅਤੇ ਐਤਵਾਰ 10:30 ਸੰਪੂਰਨਤਾ ਵਾ। ਐਤਵਾਰ ਦੇ ਵਿਸ਼ੇਸ਼ ਕੀਰਤਨ ਢਾਡੀ ਦਰਬਾਰ ਅਤੇ ਕੱਲ੍ਹ ਸ਼ਾਮ ਦੇ ਵੀ ਕੀਰਤਨ ਢਾਡੀ ਦਰਬਾਰ ਸਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਕੱਲ੍ਹ 4 ਜੁਲਾਈ ਦਾ ਛੁੱਟੀ ਦਾ ਦਿਨ ਹੈ। ਕੱਲ੍ਹ ਸ਼ਾਮ ਨੂੰ 4:30 ਤੋਂ 6 ਵਜੇ ਤੱਕ ਸੰਗਤੀ ਸਿਮਰਨ ਹੋਣਗੇ। ਹਾਜ਼ਰੀ ਭਰਨੀਆਂ ਜੀ, ਆ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਉਂਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮਰਨਾ ਹੁੰਦਾ ਹੀ ਨਹੀਂ, ਸਿਰਫ ਇੱਕ ਜੀਵਨ ਦੀ ਤਬਦੀਲੀ ਹੁੰਦੀ ਹੈ, ਇੱਕ ਜੀਵਨ ਦੂਸਰੇ ਜੀਵਨ 'ਚ ਜਾ ਕੇ ਮਿਲ ਜਾਂਦਾ ਹੈ। ਕੋਈ ਚੀਜ਼ ਨਾ ਜੰਮਦੀ ਹੈ ਅਤੇ ਨਾ ਮਰਦੀ ਹੈ। ਇਸ ਕਰਕੇ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਉਪਕਾਰੀ ਆਏ। ਭਗਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਹੈ ਕਿ ਆਦਮੀ ਨਿਫਲੀ ਚਿੰਤਾ ਜਿਹੜੀ ਹੈ, ਨਿਦਾਰਥ ਚਿੰਤਾ ਕਰਦਾ, ਚਿੰਤਾ ਦਾ ਵਿਸ਼ਾ ਹੈ ਹੀ ਕੋਈ ਨਹੀਂ।

ਹੁਣ ਮੈਂ ਉਸ ਕਿਸਮ ਦਾ ਜੋਗੀ ਬਣਿਆ ਜਿਹੜਾ ਬਾਹਰੋਂ ਭੇਖ ਨਹੀਂ ਕਰਦਾ, ਅੰਦਰੂਨੀ ਤੌਰ 'ਤੇ ਗੁਰੂ ਨਾਲ ਜੁੜ ਗਿਆ ਅਤੇ ਮੈਨੂੰ ਪਤਾ ਲੱਗ ਗਿਆ ਕਿ ਮੌਤ ਕੋਲੋਂ ਡਰਨਾ ਜਿਹੜਾ ਹੈ ਇਹ ਬਿਲਕੁਲ ਜ਼ਰੂਰਤ ਨਹੀਂ, ਕਿਉਂਕਿ ਗੁਰੂ ਪਹਿਲਾਂ ਕਹਿੰਦਾ ਕਿ ਪਹਿਲਾਂ ਮੌਤ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ ਆਓ। ਲਾਸਟ ਵਾਲੀਆਂ ਪੰਕਤੀਆਂ ਜੁੜਦੇ ਹਾਂ। ਸ਼ਬਦ ਦੇ ਭਾਵ ਇੱਕ ਕੀਰਤਨ 'ਚ ਨਹੀਂ ਦੱਸੇ ਜਾ ਸਕਦੇ, ਬੜਾ ਲੰਮਾ ਚੌੜਾ ਕੰਸੈਪਟ ਹੈ। ਕਿਸੇ ਦਿਨ ਹਫ਼ਤਾ ਲਗਾਤਾਰ ਸ਼ਬਦ ਪੜਾਂਗੇ ਔਰ ਇੱਕ ਇੱਕ ਅੰਤਰੇ ਦੀ ਉਸ ਦਿਨ ਆਪਾਂ ਕੋਸ਼ਿਸ਼ ਕਰਾਂਗੇ ਦੱਸਣ ਬਾਰੇ ਕਿ ਕਬੀਰ ਸਾਹਿਬ ਕਹਿਣਾ ਕੀ ਚਾਹੁੰਦੇ ਹਨ।

ਸਤ ਸ੍ਰੀ ਅਕਾਲ। ਸੁਣ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲੱਗੀ। ਤਾਂ ਮਾਇਆ ਦਾ ਪ੍ਰਭਾਵ ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਮਨ ਗੁਰੂ ਦੇ ਬਚਨਾਂ 'ਚ ਮਗਨ ਹੋ ਗਿਆ, ਉਹ ਬਚਨਾਂ ਨੂੰ ਅਪਣਾ ਲਿਆ, ਅਤੇ ਮਾਇਆ ਕਰਕੇ ਹੁਣ ਮਨ ਡੋਲਦਾ ਨਹੀਂ। ਡੋਲਣ 'ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਵਾਲੀ ਬਖਸ਼ਿਸ਼ ਹੋ ਗਈ ਹੈ। ਸਤਿਗੁਰ ਮਿਹਰ ਕਰਨ, ਮਹਿਰਾਮਤ ਕਰਨ, ਕੀਰਤਨ ਦੀ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਬੜੇ ਪਿਆਰ ਸਤਿਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਦਰਬਾਰ ਵਿੱਚ ਜੁੜ ਬੈਠੀ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਬੜਾ ਹੀ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ, ਅਤੇ ਇਹਨਾਂ 'ਤੇ, ਇਹਨਾਂ ਦੇ ਜਥੇ 'ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਅਤੇ ਆਓ ਹੁਣ ਇਸ ਤੋਂ ਪਹਿਲਾਂ ਕਿ ਸਤਿਕਾਰਯੋਗ ਢਾਡੀ ਜਥਾ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ ਆਪ ਸੰਗਤਾਂ ਨੂੰ ਬਾਰਾਂ ਦੁਆਰਾ ਕਵੀਸ਼ਰੀ ਦੁਆਰਾ ਢਾਡੀ ਬਾਰਾਂ ਰਾਹੀਂ ਨਿਹਾਲ ਕਰਨ। ਉਸ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ 'ਚ ਕੁਛ ਬੇਨਤੀਆਂ ਨੇ। ਇੱਕ ਤਾਂ ਬੇਨਤੀ ਹੈ ਕਿ ਕੱਲ੍ਹ ਸ਼ਨਿਚਰਵਾਰ ਨੂੰ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਸਿਮਰਨ ਹੋਵੇਗਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਓ। ਕੱਲ੍ਹ 4 July ਇੰਡੀਪੈਂਡੈਂਸ ਡੇ ਵੀ ਆ, ਅਤੇ ਆਪਾਂ ਇੱਥੇ ਗੁਰੂ ਘਰ ਜੁੜ ਕੇ ਸਿਮਰਨ ਵੀ ਕਰਨਾ ਹੈ। ਅਤੇ ਨਾਲ ਹੀ ਕੱਲ੍ਹ ਨੂੰ ਪੰਥ ਪ੍ਰਸਿੱਧ ਢਾਡੀ ਜਥੇ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ ਅਤੇ ਭਾਈ ਕਮਲਜੀਤ ਸਿੰਘ ਜੀ ਬਿਲਗਾ, ਜੋ ਇਹਨਾਂ ਦਾ ਆਪਣਾ ਢਾਡੀ ਜਥਾ ਹੈ ਪਿੰਡ ਬਿਲਗੇ ਤੋਂ, ਉਹਨਾਂ ਨੇ ਆਪ ਸੰਗਤਾਂ ਦੇ ਸਨਮੁੱਖ ਹੋਣਾ, ਹਾਜ਼ਰੀ ਲਵਾਉਣੀ ਸ਼ਾਮ ਦੇ ਦੀਵਾਨਾਂ 'ਚ। ਆਓ ਵੱਧ ਚੜ੍ਹ ਕੇ ਇਹਨਾਂ ਨੂੰ ਸਰਵਣ ਕਰੀਏ। ਅਤੇ ਨਾਲ ਹੀ ਬੇਨਤੀ ਹੈ ਕਿ ਐਤਵਾਰ ਦੇ ਜੋ ਦੀਵਾਨ ਹੈ, ਭਾਰੀ ਸੰਗਤ ਆਉਣੀ ਹੈ, ਇਸ ਕਰਕੇ ਜੋ ਪਾਰਕਿੰਗ ਦੀ ਥੋੜ੍ਹੀ ਪ੍ਰੋਬਲਮ ਆਉਂਦੀ ਹੈ, 7th Street 'ਤੇ ਸਪੈਸ਼ਲ ਅਰੇਂਜਮੈਂਟ ਕੀਤਾ ਹੈ ਸ਼ਟਲ ਦਾ, ਆ ਉੱਥੋਂ ਸ਼ਟਲ ਚੱਲਣਗੀਆਂ। ਮੈਂ ਬੇਨਤੀ ਕਰਦਾ ਜਿਹੜੇ ਵੀ ਵੀਰ ਭੈਣਾਂ ਮੇਰੀਆਂ ਲਾਈਵ ਅੱਜ ਰੇਡੀਓ ਪੰਜਾਬੀ ਰੇਡੀਓ USA 'ਤੇ ਜਾਂ ਲਾਈਵ ਗੁਰਦੁਆਰਾ ਪੇਜ 'ਤੇ ਸੁਣ ਰਹੇ ਹੋ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ 7th Street 'ਤੇ ਆਪਣੀਆਂ ਕਾਰਾਂ ਖੜੀਆਂ ਕਰਕੇ ਉੱਥੋਂ ਸ਼ਟਲ ਚੱਲਣਗੀਆਂ, ਸ਼ਟਲ 'ਤੇ ਇੱਥੇ ਆਉਣਾ। ਅਤੇ ਇਹ ਇੱਕ ਬੇਨਤੀ ਹੈ। ਅਤੇ ਨਾਲ ਇਹੋ ਜਿਹੇ ਤਰੀਕੇ ਦੇ ਨਾਲ ਗੱਡੀਆਂ ਪਾਰਕ ਕਰਨੀਆਂ ਕਿ ਕਿਸੇ ਨੂੰ ਕੋਈ ਟਿਕਟ ਨਾ ਮਿਲੇ, ਤਾਂ ਜੋ ਇਹ ਜੋ ਦਿਨ ਹੈ ਆਪਾਂ ਖੁਸ਼ੀਆਂ ਵਾਲਾ, ਕਿਤੇ ਨਾ ਹੋਵੇ ਟਿਕਟ ਲੈ ਕੇ ਜਾਈਏ, ਕਿਸੇ ਦੇ ਡਰਾਈਵੇ ਮੂਹਰੇ ਨਹੀਂ ਖੜੀ ਕਰਨੀ, ਜਿੱਥੇ ਫਾਇਰ ਹੈਡਰਡ ਆ ਉੱਥੇ ਨਹੀਂ ਖੜੀ ਕਰਨੀ, ਰੈੱਡ ਲਾਈਨ ਆ। ਸੋ ਆਪਣਾ ਬਚਾਅ ਵੀ ਰੱਖਣਾ, ਅਤੇ ਇਸੇ ਕਰਕੇ ਸ਼ਟਲ ਦਾ ਪ੍ਰਬੰਧ ਸ਼ੁਰੂ ਕੀਤਾ ਹੈ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਨਾਲ ਹੀ ਮੈਂ ਬੇਨਤੀ ਕਰਦਾ ਕਿ ਆਓ ਵੱਧ ਚੜ੍ਹ ਕੇ ਅੱਜ ਸੁਬਹਾ ਇਹ ਜੋ 27 ਸਾਲ ਹੋ ਗਏ ਪਹਿਲਾਂ ਬਿਲਗਾ ਪਿੰਡ ਅਤੇ ਇਲਾਕਾ ਨਿਵਾਸੀ ਫ੍ਰੀ ਮਾਉਂਟ ਦੀ ਸੰਗਤ ਵੱਲੋਂ ਇਹ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੇ ਖੁਸ਼ੀਆਂ ਦੇ ਸੰਬੰਧ ਵਿੱਚ ਵਿਆਹ ਪੁਰਬ ਇਹ ਬੜੀ ਧੂਮਧਾਮ ਦੇ ਨਾਲ ਮਨਾਏ ਜਾਂਦੇ ਹਨ, ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ। ਅਤੇ ਇਹ 27 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਦਿਨ ਪਰ ਦਿਨ ਸੰਗਤਾਂ ਵਿੱਚ ਉਤਸ਼ਾਹ ਵੱਧ ਰਿਹਾ। ਅਤੇ ਇਸੇ ਤਰ੍ਹਾਂ ਅੱਜ ਮੈਂ ਸੁਬਹਾ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਇੱਥੇ ਸਿੰਘਾਂ ਨੇ, ਗੁਰੂ ਦੀ ਸੰਗਤ ਨੇ, ਅਤੇ ਤਕਰੀਬਨ ਇਹ ਪਰਿਵਾਰ 150 ਤੋਂ ਵੱਧ ਮੈਂਬਰ, ਇਹ ਪਹਿਲੀ ਵਾਰ ਹੋਇਆ ਕਿ ਇੰਨੀ ਸੰਗਤ ਭਾਰੀ ਗਿਣਤੀ ਦੇ ਵਿੱਚ ਆ ਕੇ ਜੋ ਅਖੰਡ ਪਾਠ ਸਾਹਿਬਾਂ ਦੀ ਸ਼ੁਰੂਆਤ ਆਰੰਭਤਾ ਸ਼ੁਰੂ ਜਦੋਂ ਹੋਈ ਆ, ਸੋ ਇੰਨੀ ਭਾਰੀ ਸੰਗਤ ਇੱਥੇ ਗਿਣਤੀ 'ਚ ਆਈ। ਸੋ ਮੈਂ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਆਓ ਵੱਧ ਚੜ੍ਹ ਕੇ ਆਪਾਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਢਾਡੀ ਜਥਾ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ, ਆਓ ਇਹਨਾਂ ਤੋਂ 12 ਰਾਹੀਂ ਨਿਹਾਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ। ਵਾਹਿਗੁਰੂ।

0: ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਲ ਅੰਦਰ ਇਸ ਸੰਗਤ ਰੂਪੀ ਮਾਨ ਸਰੋਵਰ ਦੇ ਕਿਨਾਰੇ ਤੋਂ ਸ਼ਬਦ ਦੇ ਸੁੱਚੇ ਮੋਤੀ ਚੁਗਣ ਵਾਸਤੇ ਆਏ ਹੰਸਾਂ ਦੇ ਨਿਆਂ ਗੁਰੂ ਪਿਆਰਿਓ ਆਓ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਢਾਡੀ ਸਿੰਘਾਂ ਨੇ ਕਵਿਤਾ ਸਾਂਝੀ ਕੀਤੀ ਹੈ ਕਿ ਕੀਤੀ ਹੋਈ ਅਰਦਾਸ ਕਦੇ ਵੀ ਵਰਥੀ ਜਾਵੇ ਨਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜ਼ੋਰ ਗੋਬਿੰਦ ਕਾ ਪੂਰਨ ਗੁਣਤਾਸ ਅਰਦਾਸ ਧੁਰ ਅੰਦਰੋਂ ਹੋਵੇ ਸਹੀ ਉਹ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਤੇ ਅਰਦਾਸ ਕਦੇ ਬੋਲਾਂ ਦੀ ਮੁਥਾਜ ਨਹੀਂ ਹੁੰਦੀ ਆ ਜੋ ਆਪਾਂ ਅਰਦਾਸ ਕਰਦੇ ਹਾਂ ਨਾ ਇਹ ਸਾਡੇ ਪੁਰਖਿਆਂ ਦੀ ਕਮਾਈ ਹੈ ਸਾਡੇ ਪੁਰਖਿਆਂ ਨੇ ਇਹ ਅਰਦਾਸ ਕਮਾਈ ਹੈ ਤੇ ਉਹਨਾਂ ਦੀ ਇਸ ਕਮਾਈ ਨੂੰ ਅਸੀਂ ਨਿਤ ਚਿਤਵਦੇ ਹਾਂ ਉਹਨਾਂ ਦੀ ਕਮਾਈ ਨੂੰ ਚਿਤਵ ਕੇ ਫਿਰ ਆਪਣੇ ਮਨ ਦੀ ਜਾਂ ਕੋਈ ਜੋ ਦਿਲ ਦੀ ਖਾਹਿਸ਼ ਹੈ ਉਸ ਨੂੰ ਅਰਦਾਸ ਦੇ ਰੂਪ ਦੇ ਵਿੱਚ ਸਾਹਿਬ ਦੇ ਚਰਨਾਂ ਵਿੱਚ ਰੱਖਦੇ ਹਾਂ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਲੇਕਿਨ ਮੁਸ਼ਕਿਲ ਤੋਂ ਜ਼ਹਿ ਹੈ ਕਿ ਜੇ ਬਹੁਤ ਮੁਸ਼ਕਿਲ ਸੇ ਹੋਤੀ ਹੈ ਸੁਗਰੂ ਪਿਆਰਿਓ ਜਿਹੜੇ ਧੋਰੇ ਅੰਦਰੋਂ ਬੋਲਦੇ ਨੇ ਸਾਹਿਬ ਜੀ ਉਹਨਾਂ ਦੀਆਂ ਅਰਦਾਸਾਂ ਪ੍ਰਵਾਨ ਕਰਦੇ ਨੇ ਤੇ ਸ਼ੁਭ ਮਨੋਕਾਮਨਾਵਾਂ ਪੂਰਨ ਕਰਦੇ ਨੇ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਆਪਣੇ ਬੱਚਿਆਂ ਦੀ ਜਿੱਦਾਂ ਜਿੱਦਾਂ ਦੀ ਭੁੱਖ ਹੈ ਸਤਿਗੁਰੂ ਜੀ ਉਹ ਪੂਰੀ ਕਰਦੇ ਨੇ ਸੋ ਵਡਭਾਗੀਓ ਸਤਿਗੁਰੂ ਜੀ ਆਪ ਆਇਆਂ ਦੀਆਂ ਸਾਰਿਆਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨ ਤੇ ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਬਿਲਗੇ ਨਗਰ ਦੀਆਂ ਮਾਓ ਨਗਰ ਦੀਆਂ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਮਿਲ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀ ਦੀਆਂ ਇਹ ਬਖਸ਼ਿਸ਼ਾਂ ਹਾਸਲ ਕਰਦੀਆਂ ਨੇ ਬਾਬਾਣੀਆਂ ਕਹਾਣੀਆਂ ਪੁੱਟ ਸਪੁੱਟ ਕਰੇਨ ਸਤਿਗੁਰਾਂ ਦੇ ਵਿਆਹ ਪੁਰਬ ਨੂੰ ਮਨਾਉਣ ਵਾਸਤੇ ਇਹ ਸੰਗਤਾਂ ਉਪਰਾਲਾ ਕਰਦੀਆਂ ਨੇ ਤੇ ਇਸੇ ਸੰਬੰਧ ਵਿੱਚ ਅੱਜ ਗੁਰੂ ਪਿਆਰਿਓ ਧੁਰ ਕੀ ਬਾਣੀ ਆਈ ਤੇ ਸੰਗਲੀ ਚਿੰਤ ਮਟਾਈ ਜੀ ਦੇ ਅਖੰਡ ਜਾਪ ਪ੍ਰਾਰੰਭ ਹੋਏ ਨੇ ਤੇ ਜਗਿਆਸੂ ਇਸ ਸ਼ਬਦ ਰੂਪੀ ਇਸ ਵਰਖਾ ਦਾ ਜਿਹੜਾ ਆਨੰਦ ਮਾਣਨਗੇ ਇਹ ਜੋ ਧੁਰ ਕੀ ਬਾਣੀ ਦੀਆਂ ਬਖਸ਼ਿਸ਼ਾਂ ਵਰਤਣਗੀਆਂ ਉਸ ਦੇ ਆਨੰਦ ਗੁਰੂ ਪਿਆਰੇ ਮਾਣਨਗੇ ਮਾਣਦੇ ਉਹੀ ਨੇ ਜਿਹੜੇ ਧੁਰੋਂ ਆਪਣੇ ਹਿਰਦੇ ਦੇ ਵਿੱਚੋਂ ਸਾਹਿਬ ਦੇ ਚਰਨਾਂ ਦੇ ਨਾਲ ਮਨ ਜੋੜਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿਹੜੇ ਧੁਰੇ ਅੰਦਰੋਂ ਜੁੜੇ ਉਹਨਾਂ ਦੇ ਬਖਸ਼ਿਸ਼ਾਂ ਵਰਤੀਆਂ ਆਪਾਂ ਕੱਲ ਗੱਲ ਕਰ ਰਹੇ ਸਾਂ ਇਤਿਹਾਸ ਦੀ ਸਾਂਝ ਕਰ ਰਹੇ ਸਾਂ ਕਿ ਕਿਵੇਂ ਭਾਈ ਮੰਝ ਦੀ ਜਿਹੜੇ ਕਿ ਪੀਰ ਦੇ ਪੁਜਾਰੀ ਸੀ ਪਰ ਉਸ ਦੇ ਕੰਨਾਂ ਥਾਣੀ ਬਾਣੀ ਹਿਰਦੇ ਤੱਕ ਪਹੁੰਚੀ ਬਾਣੀ ਨੇ ਹਲੂਣਾ ਦਿੱਤਾ ਗੁਰੂ ਦੇ ਪਿਆਰ ਦੇ ਉਹ ਖਿੱਚੇ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਗੁਰੂ ਪਿਆਰਿਓ ਇਹ ਨਗਰ ਭਾਈ ਤੀਰਥ ਮੰਝ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਏ ਆ ਸਟੇਜ ਤੋਂ ਢਾਡੀ ਜਥੇ ਬਾਰੇ ਅਨਾਊਂਸ ਕਰਕੇ ਗਏ ਨੇ ਜੰਡੀ ਸਾਹਿਬ ਜੰਡੀ ਸਾਹਿਬ ਦਾ ਨਗਰ ਜਿਹੜਾ ਏ ਜੰਡੀ ਇਸ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਏ ਤੇ ਇਹਨਾਂ ਦੇ ਨਗਰ ਤੋਂ ਤਕਰੀਬਨ ਵੱਧ ਤੋਂ ਵੱਧ ਹੋਵੇਗਾ ਤਾਂ 20-25 ਕਿਲੋਮੀਟਰ 25-30 ਕਿਲੋਮੀਟਰ ਦੇ ਨੇੜੇ ਤੇੜੇ ਹੋਵੇਗਾ ਇਹ ਭਾਈ ਮੰਝ ਜੀ ਦਾ ਨਗਰ ਹਰਿਆਣਾ ਤੇ ਭੁੰਗਾ ਦੋ ਕਸਬੇ ਨੇ ਇਹਨਾਂ ਦੇ ਵਿਚਾਲੇ ਭਾਈ ਤੀਰਥ ਮੰਝ ਜੀ ਦਾ ਨਗਰ ਜਿਹੜਾ ਏ ਕੰਗ ਮਾਈ ਦਾ ਇੱਥੋਂ ਦੇ ਰਹਿਣ ਵਾਲੇ ਇਹ ਸਖੀ ਸਰਵਰ ਦੇ ਚੇਲੇ ਸਨ ਸਖੀ ਸਰਬ ਦੇ ਪੁਜਾਰੀ ਸਨ ਪਰ ਧਰਮੀ ਸੀ। ਰੱਬ ਦੇ ਨਾਲ ਪਿਆਰ ਤੇ ਰੱਬ ਦੀ ਪਰਜਾ ਦੇ ਨਾਲ ਦਇਆ ਭਾਵਨਾ ਦੇ ਨਾਲ ਪੇਸ਼ ਹੋਣਾ, ਜਦੋਂ ਇਹ ਰੱਬੀ ਗੁਣ ਵਿਅਕਤੀ ਦੇ ਵਿੱਚ ਆ ਜਾਂਦੇ ਨੇ ਤਾਂ ਫਿਰ ਵਾਹਿਗੁਰੂ ਜੀ ਤਰਸ ਕਰਕੇ ਉਸ ਨੂੰ ਮਿਆਵੀ ਤਮਾਸ਼ੇ ਚੋਂ ਕੱਢ ਲੈਂਦੇ ਨੇ। ਇਸੇ ਤਰ੍ਹਾਂ ਹੀ ਇਸ ਧਰਮੀ ਰੂਹ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ, ਇਹਦੇ ਮਨ ਤੇ ਸ਼ਬਦ ਨੇ ਅਸਰ ਕੀਤਾ ਏ ਤੇ ਇਸ ਅਰਸਰ ਸਦਕਾ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਪਹੁੰਚ ਕੇ ਅਰਦਾਸ ਕਰਦਾ, ਬੇਨਤੀ ਕਰਦਾ, ਪਾਤਸ਼ਾਹ ਜੀ ਮੈਨੂੰ ਸਿੱਖੀ ਦੇ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਸਿੱਖੀ ਜਿਉਂਦੀ ਜਾਗਦੀ ਵਸਤੂ ਹੈ, ਆਪਣੇ ਹਿਰਦੇ ਵਿੱਚ ਮੁਰਦਾ ਬਿਠਾਈ ਬੈਠਾ ਏ, ਇਸ ਮੁਰਦੇ ਦੀ ਸਿੱਖੀ ਤੇ ਸਿੱਖੀ ਕਿਵੇਂ ਟਿਕਾ ਲਈਏ। ਅੱਛਾ ਸਤਿਗੁਰੂ ਜੀ ਸਮਝ ਗਿਆ, ਮੈਂ ਹੁਣੇ ਆਇਆ, ਤੁਹਾਡੀ ਕਿਰਪਾ ਵਰਤੀ ਰਹੇ, ਇਹ ਘਰ ਗਿਆ ਏ ਆਪਣੀ ਪਤਨੀ ਤੇ ਬੱਚੀ ਨੂੰ ਨਾਲ ਲੈ ਕੇ, ਘਰ ਦੇ ਵਿੱਚੋਂ ਪੀਰਖਾਨਾ ਢਾ ਦਿੱਤਾ, ਘਰ ਮੋਕਲਾ ਕਰ ਦਿੱਤਾ, ਫਿਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਾ ਕੇ ਹਾਜ਼ਰ ਹੋਇਆ ਤੇ ਕਹਿੰਦਾ ਪਾਤਸ਼ਾਹ ਜੀ ਮੁਰਦੇ ਨੂੰ ਹਿਰਦੇ ਚੋਂ ਵੀ ਤੇ ਘਰ ਚੋਂ ਵੀ ਕੱਢ ਆਇਆ ਹਾਂ। ਪਾਤਸ਼ਾਹ ਕਹਿੰਦੇ ਆ ਲੈ ਫਿਰ ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਜਾ, ਨਾਮ ਤੇ ਸੇਵਾ ਦੇ ਵਿੱਚ ਜੁੱਟ ਜਾ, ਸਮੇਂ ਦੇ ਨਾਲ ਆਵਾਜ਼ ਮਾਰਾਂਗੇ। ਸਤਿਗੁਰਾਂ ਦੇ ਬਚਨ ਨੂੰ ਕਮਾਉਣ ਵਾਸਤੇ ਨਾਮ ਤੇ ਸੇਵਾ ਦੇ ਪਟੋਲੇ ਲੈ ਕੇ ਇਹ ਗੁਰੂ ਪਿਆਰਾ ਆਪਣੇ ਘਰ ਆਉਂਦਾ ਹੈ। ਇੱਧਰ ਬੜਾ ਹੀ ਅਨੋਖਾ ਇਹ ਮੰਜਰ ਬਣਿਆ ਪਿਆ ਹੈ, ਇਲਾਕੇ ਦੇ ਵਿੱਚ ਇਹਦੀ ਚੌਧਰ ਸੀ, ਇਲਾਕੇ ਦੇ ਲੋਕ ਇਹਦੇ ਘਰ ਚੱਲ ਕੇ ਆਉਂਦੇ ਸੀ, ਘਰ ਵਿੱਚ ਜਿਹੜਾ ਪੀਰਖਾਨਾ ਬਣਿਆ ਸੀ ਉੱਥੇ ਲੋਕ ਇਕੱਠੇ ਹੋ ਕੇ ਪੀਰ ਦੀਆਂ ਭੇਟਾਂ ਪੜ੍ਹਦੇ ਸੀ ਤੇ ਇਹਨੂੰ ਇਲਾਕੇ ਦਾ ਚੌਧਰੀ ਬਣਾਇਆ ਹੋਇਆ ਸੀ। ਇਹ ਹੁਣ ਇਲਾਕੇ ਦੇ ਲੋਕ ਇਕੱਠੇ ਹੋਏ, ਕਹਿੰਦੇ ਤੀਰਥ ਮੰਜ ਤੇਰੇ ਘਰ ਵਿੱਚ ਪੀਰਖਾਨਾ ਸਾਰੇ ਇਲਾਕੇ ਦਾ ਸਮਝਾ ਸੀ, ਤੂੰ ਕਿਸ ਨੂੰ ਪੁੱਛ ਕੇ ਇਹ ਪੀਰਖਾਨਾ ਢਾਇਆ ਏ, ਜਾ ਅੱਜ ਤੋਂ ਤੇਰਾ ਅਸੀਂ ਸਮਾਜਿਕ ਬਾਈਕਾਟ ਕਰਦੇ ਹਾਂ, ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ। ਭਾਈ ਤੀਰਥ ਮੰਜ ਹੱਸ ਪੈ, ਕਹਿੰਦੇ ਉਹ ਭਲੇ ਮੈਨੂੰ ਸੱਚ ਮਿਲ ਗਿਆ ਏ, ਮੈਨੂੰ ਇਸ ਕੂੜ ਦੇ ਹਨੇਰੇ ਵਿੱਚ ਉਸ ਸੱਚ ਨੇ ਖਿੱਚ ਲਿਆ ਏ। ਜਿਹੜੀਆਂ ਚੌਧਰਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਚੌਧਰਾਂ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰੀ ਸੁੱਟ ਆਇਆ ਸਾਂ, ਮੈਨੂੰ ਤੁਹਾਡੀਆਂ ਚੌਧਰਾਂ ਦੀ ਲੋੜ ਨਹੀਂ। ਸਮਾਜਿਕ ਬਾਈਕਾਟ ਹੋ ਗਿਆ, ਲੋਕਾਂ ਨੇ ਚੌਧਰੀ ਮੰਨਣ ਤੋਂ ਇਨਕਾਰੀ ਕਰ ਦਿੱਤੀ, ਘਰ ਗਿਆ ਏ। ਘਰ ਵਾਲੀ ਨੇ ਪੁੱਛਿਆ ਏ ਪਤੀ ਦੇਵ ਕੀ ਫੈਸਲਾ ਹੋਇਆ ਆਪਣੇ ਪ੍ਰਤੀ, ਇਸ ਨੇ ਆਖਿਆ ਕਿ ਆਪਣਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਏ। ਮੈਨੂੰ ਚੌਧਰਾਂ ਦੀ ਗੱਲ ਆਖਦੇ ਸੀ, ਮੈਂ ਕਿਹਾ ਮੈਂ ਤਾਂ ਇਹਨਾਂ ਚੌਧਰਾਂ ਨੂੰ ਅੰਮ੍ਰਿਤ ਸਤ ਸਤਿਗੁਰਾਂ ਦੇ ਚਰਨਾਂ ਤੋਂ ਵਾਰ ਕੇ ਸੁੱਟ ਆਇਆ ਸਾਂ। ਇਹਨਾਂ ਦੇ ਘਰ ਵਾਲੀ ਜਿਹੜੀ ਏ ਉਹ ਵੀ ਧਰਮੀ ਹੈ, ਪਹਿਲਾਂ ਥੋੜਾ ਥੋੜਾ ਲਗਾਓ ਸਿੱਖੀ ਵਾਲੇ ਪਾਸੇ ਉਸ ਨੂੰ ਸੀ, ਤੇ ਜਦੋਂ ਦਾ ਪਤੀ ਦੇਵ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਜਾ ਕੇ ਇਸ ਸਿੱਖੀ ਦੇ ਪ੍ਰਤੀ ਸ਼ਰਧਾ ਜ਼ਾਹਰ ਕੀਤੀ, ਇਹਦੇ ਅੰਦਰ ਦੀ ਜਿਹੜੀ ਸਿੱਖੀ ਸੀ ਉਹ ਦੁੱਗਣੀ ਚੌਗਣੀ ਹੋ ਗਈ ਤੇ ਇਹਨੇ ਆਪਣੇ ਪਤੀ ਨੂੰ ਆਖਿਆ ਫੇਰ ਕਿਹੜੀ ਗੱਲ ਹੈ, ਆਪਾਂ ਕਿਰਤ ਕਰਾਂਗੇ ਤੇ ਜੋ ਵੀ ਸਾਨੂੰ ਸਤਿਗੁਰੂ ਜੀ ਬਖਸ਼ਣਗੇ ਉਹਦੇ ਨਾਲ ਗੁਜ਼ਾਰਾ ਕਰਾਂਗੇ। ਆਪਾਂ ਦੁਨੀਆਂ ਤੋਂ ਕੀ ਲੈਣਾ, ਦੁਨੀਆਂ ਟੁੱਟਦੀ ਆ ਟੁੱਟੀ ਰਾਵੇ, ਇਹਨਾਂ ਚੌਧਰਾਂ ਤੋਂ ਅਸੀਂ ਕੀ ਲੈਣਾ, ਸਾਡੀ ਗੁਰੂ ਨਾਲ ਨਿਭਣੀ ਚਾਹੀਦੀ ਹੈ। ਇੰਜ ਇਹਨਾਂ ਨੇ ਪਤੀ ਤੇ ਪਤਨੀ ਨੇ ਹੌਸਲੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਹੈ। ਪਰ ਗੁਰੂ ਪਿਆਰਿਓ ਇਹ ਦੁਨੀਆਂ ਇਹ ਲੋਕ ਹਰ ਹੀਲੇ ਜਿਹੜੇ ਨੇ ਉਹ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਪਰ ਜਿਹਨਾਂ ਦੀ ਬਾਤ ਸਤਿਗੁਰੂ ਫੜ ਲਵੇ ਦੁਨੀਆਂ ਦੀ ਕੋਈ ਵੀ ਤਾਕਤ ਉਸਦੇ ਪੈਰਾਂ ਨੂੰ ਡੋਲਾ ਨਹੀਂ ਸਕਦੀ, ਉਹਦੇ ਕਦਮ ਕਦੇ ਡਿਗਮਗਾਉਂਦੇ ਨਹੀਂ। ਸੋ ਗੁਰੂ ਪਿਆਰਿਓ ਇਹ ਭਾਈ ਤੀਰਥ ਮੰਝ ਪੂਰੇ ਰਸ ਦੇ ਵਿੱਚ ਸਾਦਗੀ ਦੇ ਵਿੱਚ ਜਿੰਦ ਦਿਨ ਜਿਹੜੇ ਗੁਜ਼ਾਰਨੇ ਸ਼ੁਰੂ ਕਰਦਾ ਏ, ਪਰ ਇੱਕ ਦਿਨ ਇਹਦੀ ਮੱਝ ਮਰ ਗਈ, ਬੱਚਿਆਂ ਦੇ ਮੂੰਹੋਂ ਦੁੱਧ ਖੁੱਸ ਗਿਆ, ਇਹਦੇ ਬਲਦ ਮਰ ਗਏ, ਖੇਤੀ ਕਰਨੀ ਔਖੀ ਹੋ ਗਈ। ਇੱਕ ਦਿਨ ਬਾਰਿਸ਼ ਆਈ, ਜਿਹੜੀ ਕੋਈ ਮਾੜੀ ਮੋਟੀ ਖੇਤੀ ਕੀਤੀ ਸੀ ਉਹ ਖੇਤੀ ਵੀ ਤਾਬਾਹ ਹੋ ਗਈ, ਘਰ ਅੰਨ ਦਾਣਾ ਆਉਣਾ ਭੁੱਲ ਗਿਆ, ਬੱਚਿਆਂ ਦੇ ਮੂੰਹੋਂ ਦੁੱਧ ਖੁੱਸ ਗਿਆ, ਇਹਦੀ ਘੋੜੀ ਮਰ ਗਈ। ਕੋਈ ਵੀ ਹੁਣ ਸਾਧਨ ਸਾਹਮਣੇ ਨਜ਼ਰ ਨਹੀਂ ਆਉਂਦਾ, ਪਰ ਇਹ ਗੁਰੂ ਦੇ ਪਿਆਰੇ ਨੇ ਇੱਕ ਪਲ ਨੇ ਵੀ ਮਨ ਡੋਲਾਇਆ ਨਹੀਂ, ਇਹ ਬਾਣੀ ਦੇ ਵਿੱਚ ਹੈ। ਪਰ ਅੱਜ ਤਾਂ ਹੱਦ ਹੋ ਗਈ, ਇੱਕ ਮੰਚਲੇ ਨੇ ਪਿੰਡ ਦੇ ਵਿੱਚ ਅਫਵਾਹ ਫੈਲਾ ਦਿੱਤੀ, ਕਹਿੰਦਾ ਮੈਨੂੰ ਰਾਤੀ ਪੀਰ ਨੇ ਦਰਸ਼ਨ ਦਿੱਤੇ, ਤੇ ਪੀਰ ਨੇ ਆਖਿਆ ਤੀਰਥ ਨੂੰ ਆਪਣੇ ਪਿੰਡ ਵਿੱਚੋਂ ਕੱਢ ਦਿਓ ਨਹੀਂ ਤਾਂ ਸਾਰਾ ਪਿੰਡ ਮੈਂ ਗਰਕ ਕਰਕੇ ਰੱਖ ਦਿਆਂਗਾ। ਲੋਕੀ ਤਾਂ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਕਿ ਵੇਖਿਆ ਨਾ ਇਹਨੇ ਪੀਰ ਖਾਨਾ ਢਾਇਆ ਸੀ, ਪੀਰ ਦੇ ਨਾਲ ਆਂਡਾ ਲਾਇਆ, ਇਹਦਾ ਘਰ ਤਬਾਹ ਹੋ ਗਿਆ, ਫਸਲਾਂ ਉੱਜੜ ਗਈਆਂ, ਮੱਝ ਮਰ ਗਈ, ਘੋੜੀ ਮਰ ਗਈ, ਬੌਲਦ ਮਰ ਗਏ। ਤੇ ਜਦੋਂ ਇਸ ਮੰਚਲੇ ਨੇ ਇਹ ਗੱਲ ਆਖੀ ਸਾਰੇ ਹੀ ਲੋਕ ਡਰ ਗਏ ਨੇ। ਇਹ ਇਕੱਠੇ ਹੋ ਕੇ ਆ ਕੇ ਤੀਰਥ ਮੰਜ ਨੂੰ ਕਹਿੰਦੇ ਨੇ ਤੀਰਥ ਮੰਜ ਆਪਣੇ ਆਪ ਹੀ ਪਿਆਰ ਨਾਲ ਪਿੰਡ ਛੱਡ ਦੇ, ਤੂੰ ਸਾਡੇ ਪਿੰਡ ਤੇ ਤਰਸ ਕਰ। ਭਾਈ ਤੀਰਥ ਮੰਜ ਨੇ ਹੱਥ ਜੋੜ ਕੇ ਆਖਿਆ ਜੇ ਰੱਬ ਦੇ ਪਿਆਰੇ ਤੁਹਾਨੂੰ ਇੰਜ ਚੰਗਾ ਲੱਗਦਾ ਏ ਤਾਂ ਮੈਂ ਪਿੰਡ ਛੱਡ ਦਿੰਦਾ ਹਾਂ, ਮੈਂ ਕੀ ਲੈਣਾ ਇਹ ਨਗਰ ਤੋਂ, ਮੇਰੀ ਸਿੱਖੀ ਨਿਬੜੀ ਚਾਹੀਦੀ ਹੈ। ਗੁਰੂ ਪਿਆਰੋ ਪਿੰਡ ਛੱਡ ਦਿੱਤਾ, ਪਿੰਡੋਂ ਬਾਹਰ ਜੂਹ ਦੇ ਵਿੱਚ ਜਾ ਕੇ ਇਸ ਨੇ ਕੁੱਲੀ ਬੰਨ ਲਈ। ਇਤਿਹਾਸ ਦੱਸਦਾ ਇਹਦੀ ਪਤਨੀ ਤੇ ਇੱਕ ਬੇਟੀ ਦੇ ਤਾਂ ਸਾਰੇ ਜ਼ਿਕਰ ਕਰਦੇ ਨੇ ਤੇ ਕਈ ਲਿਖਾਰੀਆਂ ਨੇ ਇੱਕ ਬੇਟੇ ਦਾ ਵੀ ਜ਼ਿਕਰ ਕੀਤਾ ਏ। ਕਹਿਰ ਤੋਂ ਭਾਵ ਕਿ ਇਹ ਪਰਿਵਾਰ ਜਿਹੜਾ ਏ ਪਿੰਡੋਂ ਬਾਰ ਬਾਰ ਜੂਹ ਦੇ ਵਿੱਚ ਜਾ ਕੇ ਇਹਨਾਂ ਨੇ ਕੁੱਲੀ ਬੰਨੀ ਆਪਣਾ ਗੁਜ਼ਾਰਾ ਕਰਨ ਲੱਗ ਪਿਆ। ਇਹਨੇ ਘਾਹ ਖੋਤਣਾ, ਘਾਹ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਪਿਆਰਿਓ ਜੇ ਇਕੱਲਾ ਪ੍ਰਸ਼ਾਦਾ ਹੀ ਛਕਣਾ ਹੋਵੇ ਨਾ, ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਹੋਵੇ, ਤੰਗੀਆਂ ਤੁਰਸ਼ੀਆਂ ਦੇ ਵਿੱਚ ਵੀ ਜਿਹੜਾ ਏ ਸੰਤੁਸ਼ਟੀ ਹੋਵੇ ਤਾਂ ਹੋ ਜਾਂਦਾ ਏ। ਅੱਜ ਤੋਂ 20-25 ਸਾਲ ਪਿੱਛੇ ਤੁਸੀਂ ਧਿਆਨ ਮਾਰ ਕੇ ਵੇਖੋ ਪੰਜਾਬ ਦੇ ਹਾਲਾਤ ਕਿਹੋ ਜਿਹੇ ਸਨ। ਗਰੀਬੀ ਦੇ ਵਿੱਚ ਵੀ ਲੋਕ ਆਪਣਾ ਗੁਜ਼ਾਰਾ ਬੜੇ ਅੱਛੀ ਤਰੀਕੇ ਨਾਲ ਕਰ ਲਿਆ ਕਰਦੇ ਸਨ। ਹੁਣ ਅਸੀਂ ਆਪਣੀਆਂ ਲੋੜਾਂ ਵਧਾ ਲਈਆਂ ਨੇ, ਅਸੀਂ ਆਪਣੇ ਆਪ ਨੂੰ ਜਿਹੜਾ ਏ ਇੰਨਾ ਹਾਈ ਸਟੈਂਡਰਡ ਕਰ ਲਿਆ ਏ ਕਿ ਸਾਡੀ ਜਿੰਨੀ ਵੀ ਆਮਦਨ ਹੈ ਸਾਨੂੰ ਉਹ ਘੱਟ ਲੱਗਦੀ ਹੈ। ਗੁਰੂ ਪਿਆਰਿਓ ਜਦੋਂ ਲੋੜਾਂ ਨੂੰ ਸੀਮਿਤ ਕਰ ਲਈਏ ਤਾਂ ਫਿਰ ਗੁਜ਼ਾਰਾ ਜਿਹੜਾ ਉਹ ਖੰਨੀ ਖੰਨੀ ਤੇ ਵੀ ਹੋ ਜਾਂਦਾ ਏ। ਸੋ ਗੁਰੂ ਪਿਆਰਿਓ ਇਹ ਸਬਰ ਦੀਆਂ ਮੂਰਤਾਂ ਆਪਣਾ ਗੁਜ਼ਾਰਾ ਕਰਨ ਲੱਗੀਆਂ, ਪਰ ਉਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਬਖਸ਼ਿਸ਼ਾਂ ਵੱਧ ਦੀਆਂ ਜਾ ਰਹੀਆਂ ਨੇ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗੁਰਸਿੱਖ ਨੂੰ ਸੱਦਿਆ ਏ, ਉਸ ਗੁਰਸਿੱਖ ਦੇ ਹੱਥ ਵਿੱਚ ਚਿੱਠੀ ਦਿੱਤੀ, ਗੁਰੂ ਪਿਆਰਿਆ ਆ ਸਾਡੀ ਚਿੱਠੀ ਲੈ ਜਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਰਿਆਣੇ ਭੁੰਗੇ ਦੇ ਨਜ਼ਦੀਕ ਇਸ ਜਗ੍ਹਾ ਤੇ ਸਾਡਾ ਇੱਕ ਪਿਆਰਾ ਏ, ਉਹ ਗੁਰੂ ਦਾ ਪਿਆਰਾ ਕਿਰਤ ਕਰਦਾ ਪਿਆ ਏ, ਜਾ ਕੇ ਆ ਸਾਡੀ ਚਿੱਠੀ ਉਸ ਨੂੰ ਦੇ ਦੇਈ। ਪਰ ਇੱਕ ਖਿਆਲ ਰੱਖੀ, ਚਿੱਠੀ ਦੇਣ ਤੋਂ ਪਹਿਲਾਂ 20 ਰੁਪਈਏ ਲੈਣੇ ਨੇ। ਗੁਰੂ ਪਿਆਰਿਓ ਇੱਕ ਨਵੀਂ ਮੁਸੀਬਤ ਪੈ ਗਈ ਹੈ, ਉਹ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦਾ ਹੈ ਪਰ ਸਤਿਗੁਰਾਂ ਨੇ ਪਰਚਾ ਪਾ ਦਿੱਤਾ ਹੈ ਕਿ 20 ਰੁਪਈਏ ਲੈਣੇ ਨੇ। ਇਹ ਗੁਰੂ ਦਾ ਪਿਆਰਾ ਸਤਿਗੁਰਾਂ ਦੀ ਚਿੱਠੀ ਲੈ ਕੇ ਆ ਗਿਆ ਹੈ। ਗੁਰੂ ਪਿਆਰਿਓ ਜਦੋਂ ਦੱਸੇ ਹੋਏ ਥਾਂ ਤੇ ਪਹੁੰਚਿਆ ਹੈ ਤਾਂ ਵੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਹੀਂ ਰਹੀ ਕਿ ਗੁਰੂ ਦਾ ਪਿਆਰਾ ਐਸਾ ਰੰਗ ਵਿੱਚ ਰਤਿਆ ਹੋਇਆ ਹੈ। ਕੈਸੀ ਬਾ ਕਮਾਲ ਗੱਲ ਹੈ, ਇਸ ਗੁਰੂ ਦਾ ਪਿਆਰਾ ਦੋਹਰੀਆਂ ਕਮਾਈਆਂ ਕਰ ਰਿਹਾ ਹੈ। ਇੱਕ ਪਾਸੇ ਹੱਥਾਂ ਦੇ ਨਾਲ ਕਿਰਤ ਕਰ ਰਿਹਾ ਹੈ, ਰੰਬਾ ਚੱਲ ਰਿਹਾ ਹੈ, ਘਾਹ ਖੋਦ ਰਿਹਾ ਹੈ, ਦੂਸਰੇ ਪਾਸੇ ਰਸਨਾ ਦੇ ਵਿੱਚੋਂ ਉਸ ਕਰਤਾਰ ਦੀ ਆਵਾਜ਼ ਆ ਰਹੀ ਹੈ, ਨਾਮ ਦੀ ਕਮਾਈ ਹੋ ਰਹੀ ਹੈ। ਸੋ ਗੁਰੂ ਪਿਆਰਿਓ ਇੱਕ ਪਲ ਲਈ ਖਲੋ ਕੇ ਇਸ ਦੋਹਰੀਆਂ ਕਮਾਈਆਂ ਦੇ ਦ੍ਰਿਸ਼ ਨੂੰ ਅੰਮ੍ਰਿਤਸਰ ਤੋਂ ਆਇਆ ਗੁਰਸਿੱਖ ਪਿਆਰਾ ਇੰਜ ਨੀਝ ਲਾ ਕੇ ਵੇਖਦਾ ਹੈ।

ਸੋ ਗੁਰੂ ਪਿਆਰਿਓ, ਅੰਮ੍ਰਿਤਸਰ ਸਾਹਿਬ ਤੋਂ ਆਇਆ ਇਹ ਗੁਰਸਿੱਖ ਪਿਆਰਾ ਇਸ ਰੂਹਾਨੀ ਰੰਗ ਨੂੰ ਵੇਖ ਕੇ ਆਸ਼ਾਸ਼ ਕਰ ਉੱਠਿਆ ਏ। ਉਹ ਟਿਕਟਕੀ ਲਗਾ ਕੇ ਵੇਖ ਰਿਹਾ ਏ, ਪਰ ਤਦ ਤੱਕ ਭਾਈ ਮੰਝ ਜੀ ਦੇ ਹੱਥ ਦਾ ਘਾਹ ਵਾਲਾ ਰੁੱਗ ਜਿਹੜਾ ਏ ਉਹ ਭਰ ਗਿਆ। ਜਦੋਂ ਰੁੱਗ ਭਰ ਗਿਆ, ਭਾਈ ਤੀਰਥ ਮੰਝ ਜੀ ਪਿਛਾਂਹ ਰੁੱਗ ਨੂੰ ਢੇਰੀ ਤੇ ਸੁੱਟਣ ਲੱਗੇ। ਜਦੋਂ ਪਿਛਾਂਹ ਮੁੜ ਕੇ ਵੇਖਿਆ, ਗੁਰਸਿੱਖ ਪਿਆਰੇ ਨੂੰ ਵੇਖ ਕੇ ਉਹਨਾਂ ਦੇ ਚਰਨਾਂ ਤੇ ਢਹਿ ਪਏ। ਇੰਨਾ ਚਾਓ ਹੁੰਦਾ ਸੀ ਸਿੱਖ ਨੂੰ, ਸਿੱਖ ਜਦ ਵੇਖ ਕੇ। ਅੱਜ ਤਾਂ ਉਹ ਤਹਿਜ਼ੀਬ ਹੀ ਨਹੀਂ ਰਹਿ ਗਈ ਗੁਰੂ ਪਿਆਰਿਓ, ਉਹ ਅਦਬ ਨਹੀਂ ਰਹਿ ਗਿਆ। ਉਸ ਵੇਲੇ ਤਾਂ ਚਾਓ ਚੜ ਜਾਂਦਾ ਸੀ ਸਿੱਖ ਨੂੰ ਵੇਖ ਕੇ। ਸੁਗਰੂ ਪਿਆਰਿਓ ਚਰਨਾਂ ਤੇ ਢਹਿ ਪਿਆ। ਗੁਰਸਿੱਖ ਪਿਆਰੇ ਨੇ ਉਠਾ ਕੇ ਗਲ ਵਕੜੀ ਵਿੱਚ ਲਿਆ ਤੇ ਆਖਿਆ, ਬਈ ਗੁਰੂ ਦੇ ਪਿਆਰਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੁਹਾਡੇ ਵਾਸਤੇ ਆ ਚਿੱਠੀ ਭੇਜੀ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਿੱਠੀ ਭੇਜਣ ਦੀ ਗੱਲ ਸੁਣੀ, ਮਨ ਦਾ ਕੜ ਪਾਟ ਗਿਆ। ਕਹਿੰਦਾ ਵਾਹ, ਸੰਗਤਾਂ ਦੀਆਂ ਭੀੜਾਂ ਵਿੱਚ ਘਿਰੇ ਰਹਿਣ ਵਾਲੇ ਸਤਿਗੁਰਾਂ ਨੂੰ ਮੇਰੇ ਵਰਗਾ ਕਰਮ ਵੀ ਯਾਦ ਹੈ, ਮੇਰੇ ਵਰਗੇ ਕੀੜੇ ਨੂੰ ਸਤਿਗੁਰਾਂ ਨੇ ਯਾਦ ਕੀਤਾ ਏ, ਮੈਨੂੰ ਚਿੱਠੀ ਭੇਜੀ ਏ। ਗੁਰੂ ਪਿਆਰਿਓ, ਬੇਬਲਤਾ ਦੀ ਹੱਦ ਨਾ ਰਹੀ, ਮਨ ਚੋ ਪਰਲ ਪਰਲ ਅਥਰੂ ਚਾਉਂਦੇ ਨੇ। ਦਾੜਾ ਜਿਹੜਾ ਏ ਇਹਨਾਂ ਸੁੱਚੇ ਮੋਤੀਆਂ ਦੇ ਨਾਲ ਭਰਿਆ ਹੋਇਆ ਏ। ਗਿਣਗਿਣਾ ਕੇ ਬੇਨਤੀ ਕੀਤੀ, ਮੈਨੂੰ ਸਤਿਗੁਰਾਂ ਦੀ ਚਿੱਠੀ ਦੇ ਦਿਓ। ਗੁਰਸਿੱਖ ਪਿਆਰੇ ਨੇ ਆਖਿਆ, ਬਈ ਪਿਆਰਿਆ, ਚਿੱਠੀ ਤਾਂ ਮੈਂ ਦੇ ਦੇਵਾਂ, ਪਰ ਸਤਿਗੁਰਾਂ ਦੀ ਹਦਾਇਤ ਹੈ ਕਿ ਪਹਿਲਾਂ 20 ਰੁਪਏ ਲੈਣੇ ਨੇ, ਫੇਰ ਚਿੱਠੀ ਦੇਣੀ ਹੈ। ਇੱਕ ਪਲ ਲਈ ਮਨ ਜਿਹੜਾ ਉਦਾਸ ਹੋਇਆ ਏ, ਪਰ ਕੋਲ ਖਲੋਤੀ ਘਰ ਵਾਲੀ ਨੇ ਆਖਿਆ, ਕੋਈ ਗੱਲ ਨੀ ਪਤੀ ਦੇਵ, ਜੇ ਸਤਿਗੁਰੂ ਜੀ ਨੇ ਇਹ ਪਰਚਾ ਪਾਇਆ ਏ ਤਾਂ ਪਾਰ ਵੀ ਸਤਿਗੁਰਾਂ ਨੇ ਲਾਉਣਾ ਏ। ਇਹ ਦੋਵੇਂ ਜਣੇ ਜਿਸ ਸੇਠ ਦੇ ਕੋਲ ਘਾਹ ਵੇਚ ਰਹੇ ਸਨ ਉਸ ਦੇ ਘਰ ਗਏ, ਉਸ ਨੂੰ ਬੇਨਤੀ ਕੀਤੀ ਕਿ ਮੈਂ ਆਪ ਦੇ ਘਰ ਦੇ ਜੂਠੇ ਭਾਂਡੇ ਵੀ ਮਾਂਜਦਿਆਂ ਕਰਾਂਗੀ, ਬਰਤਨ ਮਾਂਜਾਂਗੀ, ਕੱਪੜੇ ਧੋਦਿਆਂਗੀ, ਸਫਾਈ ਕਰਦਿਆਂਗੀ, ਸਾਨੂੰ ਅਗਾਊਂ 20 ਰੁਪਏ ਦੀ ਰਕਮ ਦੇ ਦਿਓ। 20 ਰੁਪਈਆਂ ਦੀ ਰਕਮ ਵੱਡੀ ਸੀ, ਸੋ ਅਗਾਊਂ ਰਕਮ ਲਈ ਲਿਆ ਕੇ ਭਾਈ ਮੰਝ ਜੀ ਨੇ ਉਹ 20 ਰੁਪਈਏ ਦੇ ਕੇ ਗੁਰਸਿੱਖ ਪਿਆਰੇ ਤੋਂ ਚਿੱਠੀ ਲੈ ਲਈ। ਚਿੱਠੀ ਮਿਲ ਗਈ। ਚਿੱਠੀ ਦੇ ਵਿੱਚ ਜਦੋਂ ਉਸ ਨੇ ਮਸਤਕ ਨੂੰ ਲਾ ਕੇ ਚੁੰਮ ਕੇ ਖੋਲ ਕੇ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਸਿਰਫ ਇੰਨਾ ਲਿਖਿਆ ਏ, ਤੀਰਥ ਮੰਝ ਅੰਮ੍ਰਿਤਸਰ ਆ ਜਾ। ਹੁਣ ਇੰਨਾ ਹੀ ਬੜਾ ਚਾਹ ਏ, ਸ਼ਾਇਦ ਸਾਨੂੰ ਦੁਨਿਆਵੀ ਲੋਕਾਂ ਨੂੰ ਆ ਅਮਰੀਕਾ ਕਨੇਡਾ ਦੇ ਵੀਜ਼ੇ ਲੱਗੇ ਦੀ ਇੰਨੀ ਖੁਸ਼ੀ ਨਾ ਹੋਵੇ ਜਿੰਨੀ ਭਾਈ ਤੀਰਥ ਮੰਝ ਨੂੰ ਖੁਸ਼ੀ ਹੋਈ ਕਿ ਸਤਿਗੁਰਾਂ ਨੇ ਮੈਨੂੰ ਆਪਣੇ ਕੋਲ ਸੱਦ ਲਿਆ ਏ। ਗੁਰੂ ਪਿਆਰਿਓ, ਖੁਸ਼ੀ ਦਾ ਅੰਤ ਕੋਈ ਨਹੀਂ। ਪਲਾਂ ਛਣਾਂ ਵਿੱਚ ਅੰਮ੍ਰਿਤਸਰ ਪਹੁੰਚ ਗਿਆ ਏ। ਸਮੇਂ ਨੇ, ਉਤਸ਼ਾਹ ਨੇ, ਚਾਹ ਨੇ ਇਹਨੂੰ ਸਾਹ ਨਾ ਲੈਣ ਦਿੱਤਾ। ਅੰਮ੍ਰਿਤਸਰ ਪਹੁੰਚਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਤੀਰਥ ਮੰਝ ਆ ਗਿਆ ਏ। ਹਾਂ ਸਤਿਗੁਰੂ ਜੀ, ਫਿਰ ਤੀਰਥ ਮੰਝ ਸੇਵਾ ਕਰਿਆ ਕਰ। ਹੁਣ ਤੀਰਥ ਮੰਝ ਨੂੰ ਸੇਵਾ ਮਿਲ ਗਈ ਹੈ ਗੁਰੂ ਕੇ ਲੰਗਰ ਦੇ ਵਿੱਚ ਲੱਕੜਾਂ ਲਿਆਉਣ ਦੀ। ਇਹਨਾਂ ਭਾਈ ਤੀਰਥ ਮੰਝ ਜੀ ਨੇ ਜੰਗਲ ਵਿੱਚ ਜਾਣਾ, ਲੱਕੜਾਂ ਵੱਢ ਕੇ ਲਿਆਉਣੀਆਂ, ਗੁਰੂ ਕੇ ਲੰਗਰ ਵਿੱਚ ਸੁੱਟ ਦੇਣੀਆਂ। ਸਮਾਂ ਆਪਣੀ ਚਾਲੇ ਟੁਰਦਾ ਜਾਂਦਾ ਏ, ਹੁਣ ਧਿਆਨ ਦਿਓ। ਇੱਕ ਦਿਨ ਕਾਫੀ ਸਮਾਂ ਲੰਘ ਚੁੱਕਿਆ ਏ, ਕਈ ਦਿਨ ਹੋ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਦੀ ਤੀਰਥ ਮੰਝ ਲੰਘਣ ਲੱਗਾ ਤਾਂ ਸਤਿਗੁਰੂ ਜੀ ਨੇ ਰੋਕ ਕੇ ਪੁੱਛਿਆ, ਕਹਿੰਦੇ ਭਾਈ ਮੰਝ ਸੇਵਾ ਕਰਦਾ ਹੁੰਦਾ? ਕਹਿੰਦਾ ਹਾਂਜੀ ਸਤਿਗੁਰੂ ਜੀ, ਗੁਰੂ ਕੇ ਲੰਗਰ ਦੀਆਂ ਲੱਕੜਾਂ ਦੀ ਸੇਵਾ ਕਰਦਾ ਹੁੰਦਾ। ਅੱਛਾ, ਫਿਰ ਪ੍ਰਸ਼ਾਦਾ ਕਿੱਥੋਂ ਛਕਦਾ ਜੀ ਗੁਰੂ ਕੇ ਲੰਗਰ ਚ? ਅੱਛਾ ਅੱਛਾ, ਫੇਰ ਤਾਂ ਨਾਲੋ ਨਾਲ ਮਜ਼ਦੂਰੀ ਲਈ ਜਾਂਦਾ ਏ, ਫਿਰ ਸੇਵਾ ਕਾਹਦੀ ਹੋ ਗਈ? ਗੁਰੂ ਪਿਆਰਿਓ, ਜੇ ਕੋਈ ਸਾਡੇ ਵਰਗਾ ਸਿੱਖ ਹੁੰਦਾ ਤਾਂ ਪਤਾ ਨੀ ਕਿੰਨੇ ਕੁ ਉਲਾਮੇ ਸਤਿਗੁਰਾਂ ਨੂੰ ਦੇਂਦਾ, ਪਰ ਇਸ ਗੁਰਸਿੱਖ ਨੇ, ਸਤਿਗੁਰੂ ਜੀ ਚਲੇ ਗਏ, ਨੈਣਾ ਚੋਂ ਅਥਰੂ ਵਗਦੇ ਨੇ, ਆ ਢਿੱਡ ਤੇ ਹੱਥ ਮਾਰਿਆ, ਉਹ ਕਹਿੰਦਾ ਭਲਿਆ ਮੇਰੀ ਸਾਰੀ ਸੇਵਾ ਤਾਂ ਤੂੰ ਖਾਈ ਜਾਂਦਾ ਰਿਹਾ, ਫਿਰ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਏ। ਪਾਤਸ਼ਾਹ ਜੀ,
ਤੁਸੀਂ ਮੇਰੀ ਸੇਵਾ ਬਚਾ ਲਈ, ਨਹੀਂ ਤਾਂ ਮੈਂ ਸਾਰੀ ਸੇਵਾ ਇਸ ਢੱਡ ਦੀ ਅੱਗ ਵਿੱਚ ਹੀ ਸਾੜੀ ਜਾਂਦਾ ਸਾਂ। ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਹੁਣ ਅੱਗੋਂ ਤੋਂ ਉਸ ਨੇ ਪਹਿਲਾਂ ਪੰਡ ਲਿਆਉਣੀ, ਗੁਰੂ ਕੇ ਲੰਗਰ ਵਿੱਚ ਸੁੱਟਣੀ, ਫਿਰ ਦੂਸਰੀ ਪੰਡ ਲੈ ਕੇ ਆਉਣੀ, ਉਹ ਲੱਕੜਾਂ ਵੇਚਣੀਆਂ ਤੇ ਉਹਦੇ ਜੋ ਵੀ ਤਿਲ ਫੁੱਲ ਵੱਟ ਹੋਣਾ ਉਹਦੇ ਨਾਲ ਪ੍ਰਸ਼ਾਦਾ ਛਕਣਾ ਤੇ ਜਿਹੜਾ ਬਚ ਜਾਣਾ ਕਈ ਵਾਰੀ ਬਾਕੀ ਵੀ ਗੁਰਸਿੱਖ ਪਿਆਰਿਆਂ ਨੂੰ ਸੰਗਤਾਂ ਨੂੰ ਛਕਾ ਦੇਣਾ। ਬੰਦਾ ਰੱਜਦਾ ਏ ਸਬਰ ਦੇ ਨਾਲ, ਭਾਵੇਂ ਦੁਨੀਆ ਭਰ ਦਾ ਰਾਜ ਆ ਜਾਵੇ। ਵੇਖਿਆ ਕਦੇ ਕਿਸੇ ਨੂੰ ਰੱਜਦਿਆਂ ਨੂੰ? ਕਰੋੜਾਂ ਅਰਬਾਂ ਪਤੀ ਲੋਕ ਜਿਹੜੇ ਨੇ ਉਹ ਵੀ ਲੋਕਾਂ ਦੇ ਖੂਨ ਨੂੰ ਨਚੋੜਨ ਤੱਕ ਭੱਜਦੇ ਨੇ। ਜਿੱਡੀ ਮਰਜ਼ੀ ਰਾਜ ਸੱਤਾ ਹੋਵੇ, ਜਿੱਡੀ ਮਰਜ਼ੀ ਮਾਇਆ ਦੇ ਤੁਸੀਂ ਢੇਰ ਲਾਏ ਹੋਣ, ਪਰ ਰੱਜਦਾ ਹੋਈ ਹੈ ਬਿਨਾਂ ਸੰਤੋਖ ਨਹੀਂ ਕੋਈ ਰੱਜਦਾ। ਸਬਰ ਆਵੇ, ਸੰਤੋਖ ਆਵੇ ਤਾਂ ਫੇਰ ਕੋਈ ਰੱਜਦਾ ਏ, ਤੇ ਜਿਹੜਾ ਰੱਜ ਗਿਆ ਉਹੀ ਰਾਜਾ ਏ। ਰਾਜ ਕਰਨ ਵਾਲਾ ਰਾਜਾ ਨਹੀਂ ਹੁੰਦਾ, ਜਿਹਨੂੰ ਰਜੇਵਾ ਆ ਗਿਆ, ਜਿਹੜਾ ਅੰਦਰੋਂ ਰੱਜ ਗਿਆ ਉਹ ਰਾਜਾ ਹੁੰਦਾ ਏ। ਸੋ ਭਾਈ ਤੀਰਥ ਮੰਜ ਸਬਰ ਦੇ ਨਾਲ ਇਸ ਸੇਵਾ ਨੂੰ ਕਮਾ ਰਹੇ ਨੇ। ਹੁਣ ਆ ਗਿਆ ਈ ਸਮਾਂ ਇਸ ਦੀ ਸੇਵਾ ਦਾ, ਸਾਹਿਬ ਦੇ ਦਰ ਪ੍ਰਵਾਨ ਹੋਣ ਦਾ। ਇੱਕ ਦਿਨ ਕੀ ਵੇਖਦਾ ਏ, ਜਦੋਂ ਲੱਕੜਾਂ ਦੀ ਪੰਡ ਵੱਢੀਏ, ਬੰਨਣ ਲੱਗਾ, ਉਹ ਕੋਈ ਕਾਲੀ ਜਿਹੀ ਘਟਾ ਉੱਠੀਏ। ਵੇਖਦਾ ਏ ਇਹ ਤਾਂ ਹਨੇਰੀ ਏ, ਇਹ ਵੇਖਦਿਆਂ ਵੇਖਦਿਆਂ ਹਨੇਰੀ ਕਾਹਦੀ ਤੂਫਾਨ ਉੱਠ ਆਇਆ। ਇਹ ਲੱਕੜਾਂ ਲੈ ਕੇ ਟੁਰ ਪਿਆ ਏ ਤੇ ਇਸ ਤੂਫਾਨ ਦੀ, ਇਸ ਹਨੇਰੀ ਦੀ ਲਪੇਟ ਵਿੱਚ ਆ ਗਿਆ। ਇਹ ਇੱਕ ਦੋ ਪੈਰ ਅਗਾਂਹ ਨੂੰ ਪੱਟਦਾ ਏ, ਹਨੇਰੀ ਫਿਰ ਖਿੱਚ ਕੇ ਪਿਛਾਂਹ ਨੂੰ ਲੈ ਜਾਂਦੀ ਏ। ਇਸ ਹੀ ਕਾਸ਼ਮ ਕਾਸ਼ ਦੇ ਵਿੱਚ ਭਾਈ ਤੀਰਥ ਮੰਝ ਜੀ ਇੱਕ ਅੱਧ ਢੱਠੇ ਖੂਹ ਦੇ ਵਿੱਚ ਡਿੱਗ ਪਏ। ਕਈ ਗੁਰੂ ਪਿਆਰੇ, ਹੋ ਸਕਦਾ ਏ ਕਿ ਇਸ ਗੱਲ ਤੇ ਕਿੰਤੂ ਪ੍ਰੰਤੂ ਕਰਨਾ ਕਿ ਖੂਹ ਦੇ ਵਿੱਚ ਡਿੱਗ ਕੇ ਕਿਵੇਂ ਕੋਈ ਬਚ ਸਕਦਾ ਹੈ। ਗੁਰੂ ਪਿਆਰਿਓ, ਅੱਜ ਵੀ ਉਹ ਖੂਹ ਜਿਹੜਾ ਹੈ ਭਾਈ ਤੀਰਥ ਮੰਝ ਜੀ ਦੀ ਨਿਸ਼ਾਨੀ ਵਜੋਂ ਸੁਲਤਾਨ ਵਿੰਡ, ਜਿਹੜੀ ਅੰਮ੍ਰਿਤਸਰ ਸਾਹਿਬ ਜੀ ਤੋਂ ਤਰਨ ਤਾਰਨ ਸਾਹਿਬ ਨੂੰ ਸੜਕ ਜਾਂਦੀ ਹੈ, ਜਦੋਂ ਅੰਮ੍ਰਿਤਸਰ ਤੋਂ ਨਿਕਲਦੇ ਹਾਂ ਨਹਿਰ ਦੇ ਕਿਨਾਰੇ ਤੇ ਇਹ ਪਿੰਡ ਹੈ ਸੁਲਤਾਨ ਵਿੰਡ। ਜਦੋਂ ਇਸ ਖੂਹ ਦੀ ਤੁਸੀਂ ਜਾ ਕੇ ਜਦੋਂ ਮਰਜ਼ੀ ਦੀਦਾਰ ਕਰ ਸਕਦੇ ਹੋ। ਇਸ ਖੂਹ ਦੇ ਵਿੱਚ ਭਾਈ ਤੀਰਥ ਮੰਝ ਜੀ ਡਿੱਗ ਪਏ ਸਣੇ ਲੱਗਣਾ, ਪਾਣੀ ਥੋੜਾ ਥੋੜਾ ਅੱਧ ਢੱਠਾ ਹੋਇਆ ਇਹ ਖੂਹ ਹੈ। ਗੁਰੂ ਪਿਆਰਿਓ, ਸਾਰੀ ਰਾਤ ਖਲੋਤੇ ਰਹੇ ਪਰ ਆਪਣੇ ਸਿਰ ਤੋਂ ਇਹ ਲੱਕੜਾਂ ਦੀ ਪੰਡ ਨਹੀਂ ਸੁੱਟੀ। ਹੁੰਦਾ ਸਾਡੇ ਵਰਗਾ ਤਾਂ ਪਤਾ ਹੀ ਨਹੀਂ ਕੀ ਕੁਝ ਬੋਲਦਾ, ਪੰਡ ਲਾ ਕੇ ਉਹ ਮਾਰਨੀ ਸੀ, ਪਰ ਤੀਰਥ ਮੰਝ ਸਿਰ ਤੇ ਪੰਡ ਚੁੱਕੀ ਹੋਈ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ, ਪਾਤਸ਼ਾਹ ਜੀ ਮੈਨੂੰ ਮਾਫ ਕਰ ਦਿਓ, ਅੱਜ ਮੈਂ ਗੁਰੂ ਕੇ ਲੰਗਰਾਂ ਵਿੱਚ ਲੱਕੜਾਂ ਨਹੀਂ ਪਹੁੰਚਾ ਸਕਿਆ, ਮੈਂ ਅੱਜ ਸੇਵਾ ਨਹੀਂ ਕਰ ਸਕਿਆ, ਮੈਨੂੰ ਮਾਫ ਕਰ ਦਿਓ। ਸਾਰੀ ਰਾਤ ਗਿਣ ਗੜਾਉਂਦਿਆਂ ਦੀ ਨਿਕਲ ਗਈ, ਐਸੀ ਸੁਰਤ ਜੁੜੀ, ਬਸ ਗਿਣ ਗੜਾਉਂਦੇ ਰਹੇ। ਗੁਰੂ ਪਿਆਰੇ, ਜਦੋਂ ਅੰਮ੍ਰਿਤ ਵੇਲੇ ਮਾੜੀ ਜੇ ਸੁਰਤ ਟੁੱਟੀ, ਦਿਨ ਦਾ ਚੜਾਅ ਹੋ ਗਿਆ ਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨ ਛੱਡੇ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਆਸਣ ਤੋਂ ਉੱਠ ਕੇ ਦੌੜ ਪਏ ਨੇ। ਗੁਰਸਿੱਖਾਂ ਨੂੰ ਆਵਾਜ਼ ਮਾਰੀ, ਗੁਰੂ ਦੇ ਪਿਆਰਿਓ ਆ ਜਾਓ, ਰੱਸੇ ਲਿਓ। ਗੁਰਸਿੱਖ ਪਿਆਰਿਆਂ ਨੇ ਜਦੋਂ ਵੇਖਿਆ ਸਤਿਗੁਰੂ ਜੀ ਬਿਨਾਂ ਜੋੜੇ ਤੋਂ ਨੰਗੇ ਪੈਰੀ ਤੁਰੇ ਜਾਂਦੇ ਨੇ, ਕੋਈ ਘੋੜਾ ਲੈ ਕੇ ਆ ਗਿਆ ਏ, ਕੋਈ ਜੋੜਾ ਲੈ ਕੇ ਆ ਗਿਆ ਏ, ਕੋਈ ਰੱਸੇ ਚੱਕੀ ਆਉਂਦਾ ਏ, ਗੁਰਸਿੱਖ ਪਿਆਰੇ ਮਗਰੇ ਹੋ ਤੁਰੇ ਨੇ। ਜਦੋਂ ਇਹ ਸਾਰੇ ਇਸ ਸੁਲਤਾਨ ਵਿੰਡ ਦੇ ਖੂਹ ਦੇ ਕੋਲ ਪਹੁੰਚੇ ਨੇ ਤਾਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਇਸ ਖੂਹ ਦੇ ਵਿੱਚ ਰੱਸੇ ਸੁੱਟੇ ਜਾਣ। ਗੁਰੂ ਪਿਆਰਿਓ, ਜਦੋਂ ਰੱਸਾ ਸੁੱਟਿਆ ਤਾਂ ਤੀਰਥ ਮੰਝ ਨੇ ਆਖਿਆ, ਆ ਲਓ ਜੀ ਪਹਿਲਾਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਬਾਹਰ ਕੱਢ ਲਓ। ਪਹਿਲਾਂ ਲੱਕੜਾਂ ਬਾਹਰ ਕੱਢੀਆਂ ਨੇ, ਫਿਰ ਤੀਰਥ ਮੰਝ ਨੂੰ ਬਾਹਰ ਕੱਢਿਆ। ਉਸ ਲਿਬੜੇ ਤਿਬੜੇ ਨੂੰ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਕਾਲਜੇ ਨਾਲ ਲਾਇਆ, ਆਪਣੀ ਬੁੱਕਲ ਵਿੱਚ ਲਿਆ, ਤਾਂ ਇਸ ਤੀਰਥ ਮੰਝ ਨੇ ਗੜਗੜਾ ਕੇ ਆਖਿਆ, ਪਾਤਸ਼ਾਹ ਤੁਸੀਂ ਆਪ ਆਇਓ ਇਸ ਕਿਰਮ ਨੂੰ ਖੂਹ ਵਿੱਚੋਂ ਕੱਢਣ ਵਾਸਤੇ। ਸਤਿਗੁਰੂ ਜੀ ਨੇ ਕਲਾਵੇ ਵਿੱਚ ਲੈ ਕੇ ਆਖਿਆ, ਤੀਰਥ ਮੰਝ ਤੇਰੀ ਸੇਵਾ ਪ੍ਰਵਾਨ ਹੋਈ ਹੈ, ਅੱਜ ਮੰਗ, ਤੂੰ ਜੋ ਮੰਗੇਗਾ ਉਹੀ ਦੇਵਾਂਗੇ।
ਗਿੜਗਿੜਾ ਕੇ ਕਹਿੰਦਾ ਪਾਤਸ਼ਾਹ ਜੀ ਜੇ ਮੈਂ ਅਜੇ ਵੀ ਮੰਗਣਾ ਆ ਤਾਂ ਫਿਰ ਮੇਰੀ ਸੇਵਾ ਕਾਹਦੀ ਪ੍ਰਵਾਨ ਹੋਈ ਹੈ, ਜੇ ਤੁੱਠੇ ਹੋ ਤਾਂ ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ, ਮੈਂ ਅੱਗੋਂ ਤੋਂ ਕਦੇ ਕੁਝ ਵੀ ਨਾ ਮੰਗਾਂ, ਮੇਰੀ ਮੰਗ ਹੈ ਕਿ ਦਾਤਾ ਕਦੇ ਕੁਝ ਵੀ ਨਾ ਮੰਗਾਂ, ਮੈਨੂੰ ਆਜ਼ਾਦੀ ਬਣਾ ਦਿਓ, ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ। ਇੰਜ ਤੀਰਥ ਮੰਜਣੀ ਜੋ ਬੋਲਦੇ ਨੇ ਉਸ ਨੂੰ ਕਵਿਤਾ ਦੇ ਰੂਪ ਦੇ ਵਿੱਚ ਢਾਡੀ ਜਥਾਬ ਦੇ ਸਾਹਮਣੇ ਇੰਜ ਪੇਸ਼ ਕਰਦੇ।

ਸੋ ਤੀਰਥ ਮੰਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜੋਦੜੀ ਕਰਦਾ ਪਾਤਸ਼ਾਹ ਜੀ ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗਲ ਨਾਲ ਲਾ ਕੇ ਆਖਿਆ ਤੀਰਥ ਮੰਝ ਇਹ ਵੀ ਤੇਰੀ ਮੰਗ ਪੂਰੀ ਹੋਈ ਤੂੰ ਅਜਾਚੀ ਬਣਿਓ ਤੇਰੀ ਮੰਗਣ ਵਾਲੀ ਬਿਰਤੀ ਮਾਰ ਦਿੱਤੀ ਪਰ ਫੇਰ ਵੀ ਅੱਜ ਸਾਡਾ ਦਿਲ ਕਰਦਾ ਕੁਝ ਨਾ ਕੁਝ ਜ਼ਰੂਰ ਮੰਗ ਲੈ ਅਸੀਂ ਅੱਜ ਕੁਛ ਨਾ ਕੁਛ ਜ਼ਰੂਰ ਤੈਨੂੰ ਦੇਣਾ ਚਾਹੁੰਦੇ ਹਾਂ। ਫਿਰ ਹੱਥ ਜੋੜ ਲਏ ਕਹਿੰਦਾ ਪਾਤਸ਼ਾਹ ਜੀ ਜੇ ਵਾਕਿਆ ਕਿਰਪਾ ਕਰਕੇ ਮੈਨੂੰ ਕੁਛ ਬਖਸ਼ਣਾ ਚਾਹੁੰਦੇ ਹੋ ਤਾਂ ਮੇਰੀ ਇੱਕੋ ਹੀ ਮੰਗ ਹੈ ਅਸੀਂ ਕਲਯੁਗੀ ਜੀਵ ਹਾਂ ਪਤਾ ਨਹੀਂ ਕਿਹੜੇ ਵੇਲੇ ਡੋਲ ਜਾਈਏ ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਪਿਆਰੇ ਦੀ ਏਡੀ ਕਰੜੀ ਪ੍ਰੀਖਿਆ ਨਾ ਲਿਓ। ਸਤਿ ਸ੍ਰੀ ਅਕਾਲ ਸਤਿਗੁਰੂ ਪਿਆਰਿਓ ਧੰਨ ਹੈ ਭਾਈ ਤੀਰਥ ਮੰਝ ਜੀ ਨੇ ਮੰਗਿਆ ਹੀ ਤਾਂ ਉਹ ਵੀ ਦੂਸਰਿਆਂ ਗੁਰਸਿੱਖ ਪਿਆਰਿਆਂ ਵਾਸਤੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਬਖਸ਼ਿਸ਼ਾਂ ਦੇ ਭੰਡਾਰ ਦਇਆ ਦੇ ਘਰ ਆ ਗਏ ਬਖਸ਼ਿਸ਼ਾਂ ਦੇ ਨਾਲ ਨਿਹਾਲ ਕਰ ਦਿੱਤਾ ਭਾਈ ਤੀਰਥ ਮੰਝ ਜੇ ਮੰਗਿਆ ਤਾਂ ਉਹ ਵੀ ਦੂਸਰਿਆਂ ਵਾਸਤੇ ਹਾਂ ਤੂੰ ਤਾਂ ਨਹੀਂ ਮੰਗਿਆ ਅਸੀਂ ਆਖਦੇ ਹਾਂ ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ ਬੋਹਿਥਾ ਹੁੰਦਾ ਇਹ ਜਹਾਜ਼। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੋਹਿਥਾ ਬਾਣੀ ਕਾ ਬੋਹਿਥਾ ਆਖਿਆ ਸੀ ਤੇ ਉਸ ਬਾਣੀ ਕੇ ਬੋਹਿਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਭਾਈ ਤੀਰਥ ਮੰਝ ਨੂੰ ਬੋਹਿਥਾ ਆਖਿਆ ਏ ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਛਾਤੀ ਨਾਲ ਲਾ ਕੇ ਉਸ ਤੇ ਬਖਸ਼ਿਸ਼ਾਂ ਇੰਜ ਕਰਦੇ ਨੇ।

ਸੋ ਇੰਜ ਭਾਈ ਤੀਰਥ ਮੰਝ ਜੀ ਨੇ ਸਿੱਖੀ ਕਮਾਈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾਚਕ ਹਾਂ, ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ, ਸੰਗਤ ਬਖਸ਼ਣਹਾਰ ਹੁੰਦੀ ਹੈ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਿਓ, ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਕੋਟਾਨ ਕੋਟ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਦੀ ਸੇਵਾ ਆਪ ਹੀ ਕਰਵਾ ਲਈ ਹੈ। ਆਓ ਹੁਣ ਹੋਵੋ ਸਾਵਧਾਨ, ਆਪਾਂ ਆਨੰਦ ਸਾਹਿਬ ਜੀ ਦਾ ਪਾਠ ਮਿਲ ਕਰਕੇ ਕਰਨਾ ਹੈ। ਆਓ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰ ਰਾਜ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ।

ਦਰਸ਼ਨੀ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਬੇਨਤੀ ਆਪਦੀਆਂ ਨੇ ਕਿਰਪਾ ਰਹਿਮਤ ਕੀਤੀ। ਆਪਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਉਪਰੰਤ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਜੀ ਗੁਰ ਇਤਿਹਾਸ ਸਰਵਣ ਕਰਾਇਆ ਹੈ, ਢਾਡੀ ਵਾਰਾਂ ਦਾ ਗਾਇਨ ਕੀਤਾ ਹੈ।

ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੀ ਬੱਚੀ ਦੇ ਭਲੇ ਸੰਯੋਗਾਂ ਵਾਸਤੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਵੱਲ ਭਲੇ ਸੰਯੋਗ ਬਖਸ਼ਣੇ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ

ਹੈ ਰਹਿਮ ਤਾਂ ਪ੍ਰਗਟ ਰੱਖਣਾ। ਸਮੂਹ ਬੇਦੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਸਿੱਧੂ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ, ਰਹਿਮ ਤਾਂ ਪ੍ਰਗਟ ਰੱਖਣਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਰਹਾਉ ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨਾ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਧਾਤੀ ਵਾਹੁ ਨ ਲੱਗ ਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾ ਮੋਖਤ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁਟੇ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨੇ ਜੇੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦਿਓ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ, ਰਹਾਓ ਵਿਸਵੇ ਚਸਿਆ ਘੜੀਆ ਪਹਿਰਾ। ਥਿਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ, ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ। ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਨ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਰਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰਨ ਲੋਭਿਤ ਮਨੋ। ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਹੋਏ ਜਾਤੇ ਤੇਰਾ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਜਿਉ ਜਿਉ ਚਲੇ ਚੁਬੇ ਦੁਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਭਉ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ। ਆਗੇ ਬਸਨ ਸੁਹੇਲਾ, ਔਦ ਘਟੈ ਦਿਨਸ ਰਹਿਣਾ ਰੇ। ਮਨ ਗੁਰਮਿਲ ਕਾਜ ਸਵਾਰੇ, ਰਹਾਓ ए संसार बिकार संसे में तरयो ब्रह्म ज्ञानी जिसे जगाए पियावे एह रस अकथ कथा तिन जानी जाको आए सोई बिहाजो हर गुरते मने बसेरा निज कर महल पावो सुख सहजे बहुर

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰ ਨਾਉਣ ਦੇ ਆਵੇ ਤਾਹੇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਰਸਾਇਣ ਜੋਰ ਤੇ ਨਾਨਕ ਸੱਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦ੍ਰਿੜਾਇਆ ਪਾਏ ਪਰੇ ਸਤਿਗੁਰੂ ਕੇ ਜਿਨ ਭਰਮ ਵਿਦਾਰਿਆ ਕਰ ਕਿਰਪਾ ਪ੍ਰਭ ਆਪਣਾ ਕਰ ਕਿਰਪਾ ਆਪਣੀ ਸੱਚ ਸਾਜ ਸਵਾਰਿਆ ਰਹਾਉ ਗੁਰ ਕੈ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਏ ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤਾ ਸਾ ਮਹੱਲਾ ਪੰਜਵਾਂ ਜਾਂ ਕਾ ਠਾਕੁਰ ਤੂੰ ਹੀ ਪ੍ਰਭ ਤਾਂ ਤੇ ਤਾਂ ਕੇ ਬੜਭਾਗਾ ਉਹ ਸੁਹਿਲਾ ਸਦ ਸੁਖੀ ਸਭ ਭਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਬਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ ਗੁਰ ਸੇਵਾ ਮਹਿਲ ਪਾਈਏ ਜਗਦ ਉੱਤਰ ਤਰੀਏ ਦ੍ਰਿਸ਼ਟ ਤੇਰੀ ਸੁਖ ਪਾਈਏ ਮਨ ਮਾਹੇ ਨਿਧਾਨਾ ਜਾਂ ਕੋ ਤੁਮ ਕਿਰਪਾਲ ਪਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸਰ ਕੀਰਤਨੋ ਕੋ ਬਿਰਲਾ ਪਾਵ ਪੀਵੈ ਵਜੋ ਨਾਨਕ ਮਿਲੇ ਏਕ ਨਾਮ ਰਿੱਧ ਜਪ ਜਪ ਜੀਵੈ ਆਸਾ ਮਹੱਲਾ ਪੰਜਵਾਂ ਜਾਂ ਪ੍ਰਭ ਕੀ ਹੋ ਚੇਰ ਲਈ ਸੋ ਸਭ ਤੇ ਉੱਚਾ ਸਭ ਕਿਛ ਤਾਂ ਕਾ ਕਾਢੀ ਐ ਥੋੜਾ ਅਰਮੂਚਾ ਜੀ ਪ੍ਰਾਣ ਮੇਰਾ ਧਨੋ ਸਾਹਿਬ ਕੀ ਮਨੀਆ ਨਾਮ ਜਿਸੇ ਕੇ ਉਜਲੀ ਤਿਸ ਦਾਸੀ ਗਨੀਆਂ ਰਹਾਉ ਵੇ ਪ੍ਰਵਾਹੋ ਆਨੰਦ ਮੈਂ ਨਾਉ ਮਾਣਕ ਹੀਰਾ ਰੱਜੀ ਤਾਈ ਸਦਾ ਸੁਖ ਜਾਂ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋ ਸੇਵੋ ਸਾਧੂ ਭਾਉ ਕਰ ਤੋ ਨਿਧਰ ਪਾਵੋ ਸਗਲੀ ਦਾਸੀ ਠਾਕੁਰੇ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਤਿਸ ਸੁਖੈ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਈ ਦਾਸਰੀ ਇਹੋ ਉਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਭਿਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣਪ ਚਾਤਰੀ ਤੂੰ ਜਾਣ ਗੁਪਾਲੈ ਸੰਗਰੀ ਰਹਾਉ ਪਰਤਾ ਕਹੇ ਸੋ ਮਾਨੀਏ ਇਹੋ ਸਿਗਾਰ ਬਣਾਏਰੀ ਦੂਜਾ ਪਾਉ ਵਿਸਾਰੀਏ ਇਹੋ ਤੁੰਬੋਲਾ ਖਾਏਰੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸੱਤ ਕੀ ਸੇਜ ਵਿਛਾਏਰੀ ਆਠ ਪੈਰ ਕਰ ਜੋੜ ਰਹੋ ਤੋ ਭੇਟੇ ਹਰ ਰਾਏਰੀ ਤਿਸੀ ਚੱਜ ਸਿਗਾਰ ਸਭ ਸਾਈ ਰੂਪ ਅਪਾਰਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰਰੀ ਆਸਾ ਮਹੱਲਾ ਪੰਜਵਾਂ ਡੀਗਣ ਡੋਲਾ ਤੋ ਲੋ ਜੋ ਮਨ ਕੇ ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ ਉਹ ਬਿਖਾਦੀ ਦੁਖੀਆਂ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਰਹਾਉ ਮੇਰਾ ਤੇਰਾ ਜਾਣਤੀ ਤਬ ਹੀ ਤੇ ਬੰਧਾ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ ਜਬ ਲਗ ਹੁਕਮ ਨਾ ਬੂਝਤਾ ਤੋਂ ਹੀ ਲੋ ਦੁਖੀਆ ਤਬ ਹੀ ਲੋ ਦੁਖੀਆ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਆਸਾ ਮਹੱਲਾ ਪੰਜਵਾਂ ਸੁਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ ਗੁਰੂ ਵਿਟੋ ਹੋ ਵਾਰਿਆ ਜਿਸ ਮਿਲ ਸੱਚ ਸੁਆਓ ਰਹਾਉ ਸਗਨ ਅਪਸਗਨ ਤਿਸ ਕੋ ਲਾਗੇ ਜਿਸ ਚੀਤ ਨ ਆਵੇ ਤਿਸ ਜਮ ਨੇੜ ਨ ਆਵੇ ਜੋ ਹਰ ਪ੍ਰਭਾਵੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਤੈ ਬਿਨਸੇ ਪਰਮੋ ਗਏ ਕੋ ਦਿਸੇ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਆਸਾ ਕਰ ਨੌਵਾਂ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਿਤਵੋ ਚਿਤਵ ਸਰਬ ਸੁਖ ਪਾਵੋ ਆਗੇ ਭਾਵੋ ਕੇ ਨਾ ਭਾਵੋ ਏਕ ਦਾ ਤਾਰ ਸਗਲ ਹੈ ਜਾਚਕ ਦੂਸਰ ਕਹਿ ਪੈ ਜਾਵੋ ਹੋ ਮੰਗੋ ਆਨ ਲਜਾਵੋ ਸਗਲ ਛਤਰਪਤ ਏਕੋ ਠਾਕੁਰ ਕੌਣ ਸੰਸਰ ਲਾਵੋ ਰਾਓ ਉਠੋ ਬੈਸੋ ਰਹਿ ਪੈ ਨਾ ਸਾਕੋ ਦਰਸ਼ਨ ਖੋਜਤ ਖੁਜਾਵੋ
ब्रह्मादिक सनकादिक सनक सनंदन सनातन सनत कुमार तिनको महल दुल पावो अगम अगम अगाध बोध कीमत परे न पावो ताकि शरण सतपुरख की सतगुर पुरख त्यावो पयो कृपाल दयाल प्रभ ठाकुर काट्यो बंद गरावो कहो नानक जो साध संग पायो तो फिर जन्म न आवो। आसा महला पंजमा अंतर गावो बाहर गावो गावो जाग सवारी संग चलन को तो साधीना गोविंद नाम के बेहारी अवर बिसारी बिसारी नाम दान गुरु पूरे दियो मैं एहो आधारी रहाओ दुखन गावो सुख भी गावो मार्ग पंथ समारी नाम दृढ़ कर गुर मन मह दिया मोरी तिसा बुझारी दिन पी गावो रैनी गावो गावो सास सास रसनारी सत संगत में विश्वास होए हर जीवत मर्त संगारी जन नानक इहो दान देहो प्रभ पावो संत रेन उर तारी सर्वनी कथा नैन दर्स पेखो मस्तक गुर चरनारी एक ओंकार सतगुर प्रसाद आसा कर दसमा महला पंजमा जिसनु तू अस्त्र कर मन है सो पाहन दो दाहा पुत्र कलत्र ग्रह सगल समग्री सब मिथ्या असनाहा रे मन क्या करे है हा हा हा हा दृष्ट देख जैसे हर चंद औरी एक नाम भजन लैला हार हाओ जैसे वस्त्र देह उड़ाने दिन दुए चार पुराहा पीत उपरे केतक ताइय अंत और को आहा जैसे अंब कुंड कर राख्यो परत सिंध पूरा परत सिंध गल जाहा आवग आग्या बाहर ब्रह्म की उठ जासी मुहत चसाहा रे मन लेख चाल लेख बैसे लेखे लेंदा साहा सदा कीर्त कर नानक हर की उबरे सतगुर चरण उटाहा। आसा महला पंजमन अपुष्ट बात ते पई सीदरी दूत दुष्ट सजनई अंधकार में रतन परगास्यो मलीन बुद्ध हसनई जो कृपा गोविंद पई सुख संक सुख संपत हर नाम फल पाई सतगुरु मिल आई रहाओ मोहि कृपन को कोई न जानत सगल पगन पवन प्रगटई संग बैठनु कहीं न पावत हुन सगल चरण सेवई आड़ आड़ को फिरत ढूंढते मन सगल तृष्ण बुझ गई एक बोल पी खपतो नाही साध संगत सीत लई एक जी गुण कंवर खाने अगम अगम अगमई दास दास दास को करियो जन नानक हर सरणई। आसा महला पंजमा रे मुड़े लाहे को तू टीला टीला तूटे को बेग ताया रे मुड़े लाहे को तू टीला टीला तूटे को बेग ताया सस्त वखर तू कने नाही पापी बादा रे नाया सतगुर तेरी आसाया पतत पावन तेरो नाम पार ब्रह्म मैं एहा उटाया रहाओ गंदन वैन सुने उर जावे नाम लैत अलकाया निंद चिंद को बहुत माहो बुझी उलटाया पर तन परती निंदा खाद खाए हरकाया साच धर्म से रुच नहीं आवे सत सुनत सुहाया दीन दयाल कृपा प्रभ ठाकुर भगत टेक हर नाया नानक कहे शरण प्रभ आयो राख लाज अपनाया। आसा महला पंजमन मिथ्या संग संग लपटाए मोह माया कर बादे जय जानो सो चीतन आवे अम्बुद पै आंदे मन बैरागी क्यों ना अरादे काच कोठरी माहे तू बसता संगल सगल बेखे की ब्यादे रहाओ मेरी मेरी करत दिन रैन बिहावे पलखिन छिजे अरजादे जैसे मीठे साध लुभाए झूठ तंद दुर्गा दे काम क्रोध अर लोभ मोह ए इंद्री रस लपटा दे दीप वारी पुरख बधाते बहर बहर जन्मा दे जो पयो कृपाल दीन दुख भंजन तो गुरमिल सब सुख ला दे कहो नानक दिन रैन ते आवो मार काढ़ी सगल उपादे इउं जपयो पाई पुरख बिधाते पयो किरपाल दिन दुख भंजन
ਜਨਮ ਮਰਨ ਦੁੱਖ ਲਾਥੇ ਰਹਾਉ ਦੂਜਾ। ਆਸਾ ਮਹੱਲਾ ਪੰਜਵਾਂ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਕਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ ਰਹਾਉ। ਪਲਕ ਤ੍ਰਿਸ਼ਟ ਦੇਖ ਭੂਲੋ, ਆਕ ਨੀਮ ਕੋ ਤੋਮਰ, ਜੈਸਾ ਸੰਗ ਬਿਸਰੇ ਸਿਉ ਬਿਸਰ ਸਿਉ ਹੈਰੇ, ਤੈਸੋ ਹੀ ਇਹੋ ਪਰਗ੍ਰਹਿ, ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ, ਛੁੜ ਜਾਹੇ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ, ਸਗਲ ਸੰਸਾਰ ਇਹ ਬਿਦ ਵਿਆਪਿਓ, ਸੋ ਉਭਰਿਓ ਜਿਸ ਗੁਰਪੂਰਾ, ਕਹੋ ਨਾਨਕ ਪਵ ਸਾਗਰ ਤਰਿਓ, ਪਏ ਪੁਨੀਤ ਸਰੀਰਾ। ਆਸਾ ਮਹੱਲਾ ਪੰਜਵਾਂ, ਦੁਪਦੇ ਲੋਕ ਕਮਾਨੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੀ ਆਪ ਕਮਾਨੇ ਕੋਲੇ ਬਾਂਦੇ, ਫਿਰ ਪਾਛੇ ਪਛਤਾਨੀ, ਪ੍ਰਭ ਮੇਰੇ ਸਭਿਦ ਆਗੇ ਜਾਨੀ, ਪ੍ਰਭ ਕੇ ਮੂਸੇ ਤੂੰ ਰਾਖਤ ਪਰਦਾ, ਪਾਛੇ ਜੀ ਕੀ ਮਾਨੀ ਰਹਾਉ। ਜਿਤ ਜਿਤ ਲਾਏ ਤਿਤ ਤਿਤ ਲਾਗੇ, ਕਿਆ ਕੋ ਕਰੇ ਪ੍ਰਾਨੀ, ਬਖਸ ਲਿਓ ਪਾਰ ਬ੍ਰਹਮ ਸਵਾਮੀ, ਨਾਨਕ ਸਦ ਕੁਰਬਾਨੀ। ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ, ਤਤ ਕਾਲ ਹੋਏ ਆਵੈ ਰਹਾਉ। ਤਿਸ ਸੇਵਕ ਕੇ ਹਉਂ ਬਲਿਹਾਰੀ, ਜੋ ਆਪਣੇ ਪ੍ਰਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੈ। ਆਸਾ ਕਰ ਗਿਆਰਵਾਂ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਟੂਆ ਪੇਖ ਦਿਖਾਵੇ ਬਹੁ ਬਿਦ, ਜੈਸਾ ਹੈ ਉਹ ਤੈ ਸਾਰੇ, ਅਨਕ ਜੋਨ ਭਰਮਿਓ ਭਰਮ ਭੀਤਰ, ਸੁਖੇ ਨਾਹੀਂ ਪਰ ਵੇ ਸਾਰੇ, ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆਨੀ ਤਾਰੇ, ਸਾਧ ਸੰਗਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀ ਤਾਰੇ ਰਹਾਉ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਏ ਰੇ, ਘੁੰਮਣ ਕੇਰ ਅਗਾ ਗਾਖਰੀ, ਗੁਰ ਸਬਦੀ ਪਾਰ ਉਤਰੀਏ ਰੇ, ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਇਹੋ ਜਾਨਾ ਰੇ, ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਣਕ ਪਤਿਆਨਾ ਰੇ। ਆਸਾ ਮਹੱਲਾ ਪੰਜਵਾਂ, ਦੁਪਦੇ ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ, ਨਾਮ ਰੰਗ ਇਹੋ ਮਨ ਤਿਰਪਤਾਨਾ, ਬਹੁਰ ਨਾ ਕਤਹੂੰ ਧਾਵੋ ਰੇ, ਹਮਰਾ ਠਾਕੁਰ ਸਭ ਤੇ ਊਚਾ, ਰਹਿਣ ਦਿਨਸ ਤਿਸ ਗਾਵੋ ਰੇ, ਖਿਨਮੇ ਥਾਪ ਥਾਪਨ ਹਾਰਾ, ਤਿਸ ਤੇ ਤੁਝੇ ਡਰਾਵੋ ਰੇ ਰਹਾਉ। ਜਬ ਦੇਖੋ ਪ੍ਰਭ ਆਪਣਾ ਸਵਾਮੀ, ਤੋ ਅਵਰਹਿ ਚੀਤ ਨ ਪਾਵੋ ਰੇ, ਨਾਨਕ ਦਾਸ ਪ੍ਰਭ ਆਪ ਪਹਿਰਾਇਆ, ਭਰਮ ਪੋ ਮੇਟ ਲਿਖਾਵੋ ਰੇ। ਆਸਾ ਮਹੱਲਾ ਪੰਜਵਾਂ, ਚਾਰ ਬਰਨ ਚਹੂਆਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ, ਸੁੰਦਰ ਸਰੂਗ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਹਿ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕੱਲੀ ਰੇ ਰਹਾਉ। ਵੱਡੀ ਕੌਮ ਬਸ ਭਾਗੇ ਨਾਹੀਂ, ਮੁਹਕਮ ਫੌਜ ਹਠਲੀ ਰੇ, ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕੇ ਝੱਲੀ ਰੇ। ਆਸਾ ਮਹੱਲਾ ਪਹਿਲਾ, ਨੀਕੀ ਜੀ ਕੀ ਹਰ ਕਥਾ ਉੱਤਮ, ਆਨ ਸਗਲ ਰਸ ਫੀਕੀ ਰੇ ਰਹਾਉ। ਬਹੁ ਗੁਣ ਧੁਨ ਮੁਨ ਜਨ ਖਟ ਬੇਤੇ, ਅਵਰ ਨ ਕਿਛ ਲਾਇਕੀ ਰੇ, ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ, ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰਮ ਨਿਮਖ ਨਮਨ ਤੇ ਟਾਰੀ ਰੇ ਰਹਾਉ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨਰਮ ਗੁਮਗਮ ਹਰਦਮ ਨਹਿਜਮ, ਹਰ ਕੰਠ ਨਾਨਕ ਉਰਹਾਰੀ ਰੇ। ਆਸਾ ਮਹੱਲਾ ਪੰਜਵਾਂ, ਨੀਕੀ ਸਾਧ ਸੰਗਾਨੀ ਰਹਾਉ, ਪਹਿਰ ਮੂਰਤ ਪਲ ਗਾਵਤ ਗਾਵਤ, ਗੋਬਿੰਦ ਗੋਬਿੰਦ ਵਖਾਨੀ, ਚਾਲਤ ਬੈਸਤ ਸੋਭਤ ਹਰ ਜਸ, ਮੰਤਨ ਚਰਨ ਖਟਾਨੀ, ਹਉ ਹੋਰੋ ਤੂੰ ਠਾਕੁਰ ਗੌਰੋ, ਨਾਨਕ ਸਰਨ ਪਛਾਨੀ। ਰਾਗ ਆਸਾ ਮਹੱਲਾ ਪੰਜਵਾਂ, ਘਰ ਬਾਰ ਮਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਤਿਆਗ ਸਗਲ ਸਿਆਣਪਾਂ,
ਪਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬੁਝੋ ਸਗਲ ਦੀ ਸੈ ਸਾਰ ਸੁਪ੍ਰਭ ਜਾਣੀਏ ਸਦ ਸੰਗ ਗੁਰ ਪ੍ਰਸਾਦੀ ਬੂਜੀਐ ਏਕ ਹਰ ਕੈ ਰੰਗ ਰਹਾਉ ਸਰਣ ਸਮਰੱਥ ਏਕ ਕੇਰੀ ਦੂਜਾ ਨਾਹੀ ਠਾਉ ਮਹਾਂਪੁਜਲ ਲੰਘੀਐ ਸਦਾ ਹਰ ਗੁਣ ਗਾਉ ਜਨਮ ਮਰਨ ਵਾਰੀਐ ਦੁੱਖ ਨ ਜੰਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਏਕ ਮਨ ਕਾ ਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਅਵਰ ਨ ਹੋਰ ਆਸਾ ਮਹੱਲਾ ਪੰਜਵਾਂ ਜੀਓ ਮੰਤਨ ਪ੍ਰਾਨ ਪ੍ਰਭ ਕੇ ਦੀਏ ਸਬਰਸ ਭੋਗ ਦੀਨ ਬੰਤਪ ਜੀ ਦਾਤਾ ਸਰਣ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਓ ਹਲਤ ਪਲਤ ਸਹਾਏ ਸੰਗੇ ਏਕ ਸਿਉ ਲਿਵ ਲਾਓ ਰਹਾਓ ਵੇਦ ਸ਼ਾਸਤਰ ਜਨੇ ਧਿਆਵੈ ਵੇਦ ਸ਼ਾਸਤਰ ਜਨ ਧਿਆਵੈ ਤਰਨ ਕੋ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੇ ਸਤਿਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਨ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਣ ਆਸਾ ਮਹੱਲਾ ਪੰਜਵਾਂ ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇੱਕ ਰੰਗ ਹਰ ਕੋ ਨਾਮ ਜਪੀਏ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਉੱਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਨ ਆਪੇ ਹੀ ਪ੍ਰਭ ਰੰਗ ਮਨ ਮੈਂ ਰਾਮ ਨਾਮਾ ਜਾਪ ਕਰ ਕਿਰਪਾ ਬਸੋ ਮੇਰੇ ਹਿਰਦੈ ਹੋਈ ਸਹਾਈ ਆਪ ਰਹਾਉ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਪੇਖਨ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸੁਆਉ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਬਸ ਕਿਛ ਨਾਹੇ ਜਿਉਂ ਜਿਉਂ ਰਾਖੇ ਤਿਉਂ ਤਿਉਂ ਰਹਿਣਾ ਤੇਰਾ ਦੀਆ ਖਾਹੇ ਜਨਮ ਜਨਮ ਕੇ ਕਿਲ ਵਿਖ ਕਾਟੇ ਮਜਨ ਹਰ ਜਨ ਧੂਰ ਪਾਏ ਭਗਤ ਭਰਮ ਪੋ ਨਾਸੇ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾਂ ਗਮ ਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਅਪਾਰ ਆਪ ਕਿਰਪਾਲ ਕਿਰਪਾ ਪ੍ਰਭ ਤਾਰੀ ਸਤਿਗੁਰ ਬਖਸਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਮੁਗਦੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੈਂ ਰਹਿਆ ਸਮਾਏ ਧਰਮ ਰਾਜਾ ਬਿਸਮਾਦ ਹੁਆ ਸਪੈ ਪੈਰੀ ਆਏ ਸਤਿਗੁਰ ਤ੍ਰੇਤਾ ਦੁਆਪਰ ਪਣੀਏ ਕਲਯੁਗ ਉੱਤਮੋਮ ਜੁਗਾ ਮਾਹੇ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਪਕੜੀਏ ਨਾ ਕਿਸੇ ਥਾਏ ਹਰ ਜਿਉ ਸੋਈ ਕਰੇ ਜੇ ਭਗਤ ਤੇਰਹਿ ਜਾਚੇ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ ਆਪਣਿਆਂ ਸੰਤਾਂ ਦੇ ਹਰ ਦਰਸ ਰਾਗ ਆਸਾ ਮਹੱਲਾ ਪੰਜਵਾਂ ਘਰ ਤੇਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾਂਬਿਕਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਪਮੰਤੇ ਨਰਕ ਪੜੰਤੇ ਤਿਨਕੇ ਕੁਲ ਉਧਾਰੇ ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹੱਲਾ ਪੰਜਵਾਂ ਬਾਬਰ ਸੋਏ ਰਹੇ ਰਹਾਉ ਮੋਹਕਟੰਬ ਵਿਖੇ ਰਸਮਾਤੇ ਮਿਥਿਆ ਗਹਿਨ ਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ
कर कृपा राखे सतसंगे नानक सरण आहे आसा महला पंजमा तिप दे उहा प्रेम प्रिय रहाओ अनक मान कनक मानक गज मोतियन की लालन नह ना नहीं राज न भाग न हुकम न साधन किछ किछ ना चाही चरणन सरन संतन बंदन सुखो सुख पाही नानक तपत हरी मेरे प्रेम प्रिय आसा महला पंजमा गुरे दिखायो लोए ना रहाओ इते उते कट कट कट कट तुही तुही मोहिना कारण करना धारण तरना एक सोहिना संतन परसन बलिहारी दर्शन नानक सुख सुख सोयना आसा महला पंजमन हर हर नाम अमूला ओ सहज सुहिला रहाओ संग सहाय छोड़ न जाई ओ अगह अतुला प्रीतम पाई बाप मेरो माई भगतन का उला अलख लखाया गुरते पाया नानक इहो हर चोला आसा महला पंजमा अपने भगत निबाहे ठाकुर आयो आहे रहाओ नाम पदार्थ होए सकारथ हृदय चरण बसाहे ए मुक्ता इहो जुगता राखो संत संगाहे नाम त्यावो सहज समावो नानक हर गुण गाहे आसा महला पंजमा ठाकुर चरण सुहावै हर संतन पावै रहाओ आप गवाया सेव कमाया गुण रस रस गावै एक है आसा दर्स प्यासा आन न पावै दया तुहारी क्या जंत विचारी नानक बल बल जावे आसा महला पंजमा एक सिमर मन माही रहाओ नाम त्याभो हृदय बिसाभो तिस बिन को नाही प्रभ सरनी आइये सर्व फल पाइये सगले दुख जाई जीवन को दाता पुरख विधाता नानक कट कट आही आसा महला पंजमन हर बिसरत सो मुआ रहाओ नाम ते आवे सर्व फल पावे सो जन सुखिया हुआ राज कहावे तो कर्म कमावे बांध्यो नलनी परम सुआ कहो नानक जे सतगुरु भेटिया सो जन निहचल थिया आसा महला पंजमा कर चौदमा एक ओंकार सतगुर प्रसाद ओ नेहो नवेला अपने प्रीतम सो स्यों लाग रहे रहाओ जो प्रभावै जन्म न आवै हर प्रेम भगत हर प्रीत रचै प्रभ संगम लीजै एह मन दीजै नानक नाम मिले अपनी दया करहु आसा महला पंजमा मिल राम प्यारे तुम बिन धीरज को न करै रहाओ सिमरत शास्त्र बहु कर्म कमाए प्रभ तुमरे दर्श बिन सुख नाही वर्त नेम संजम कर थाके नानक साध शरण प्रभ संग वसै आसा महला पंजमा कर पंदरमा पड़ताल एक ओंकार सतगुर प्रसाद विकार माया मद सोयो सूझ बूझ न आवै पकर केस जम उठारियो तद ही कर जावै लोभ बिखिया बिखे लागे हर वित चित दुखाई खिन भंगना के मान माते असुर जाने नाही रहाओ वेद शास्त्र जन पुकारे सुने नाही डोरा निपट बाजी हर मूका पछतायो मन पूरा डान सगल गैर बजै परया दीवान लिखे न परया जे कारज रहे उला सोए काम न करया ऐसो जग मुह गुर दिखायो तो एक कीर्त गाया मान तान तज सियानप शरण नानक आया आसा महला पंजमा व्यापार गोविंद नाए साध संत मनाए प्रिय पाए गुण गाए पंच नाद तूर बजाए रहाओ कृपा पाए सहजाए दरसाए अबरात्या गोविंद स्यों संत से प्रीत नाथ रंगन लालन आए रंग लालन आए गुर ज्ञान मन दृढ़ाए रहसाए नहीं आए सहजाए मन निधान पाए सब तजी मने की काम करा चिर चिर चिर चिर पया मन बहुत प्यास लागी हर दर्शनों दिखावो मोहे तुम बतावो नानक दीन शरण आए गल लाए आसा महला पंजमा को बिखम गार तोरै आस प्यास तोह मोह
ਪਰਮ ਹੀ ਤੇ ਹੋਰੈ ਰਹਾਉ। ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਛੋਰੈ, ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਪਾ ਗਾਵੋ। ਅੰਦਰੋਂ ਪ੍ਰਭ ਧਿਆਵੋ, ਪਰਮ ਭੀਤ ਜੀਤ ਮਿਟਾਵੋ। ਨਿਧ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਫਲ ਕਾਮ ਰਹਾਓ। ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ। ਮਨ ਸੰਤਨਾ ਕੇ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ। ਪਤਿਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗ। ਕਰ ਭਗਤ ਨਾਨਕ ਪੂਰਨ ਭਾਗ, ਆਸਾ ਮਹੱਲਾ ਪੰਜਵਾਂ। ਹਰਖ ਸੋਗ ਬੈਰਾਗ ਆਨੰਦੀ, ਖੇਲਰੀ ਦਿਖਾਇਓ ਰਹਾਓ। ਖਿਨੂ ਪੈ ਨਿਰਪੈ ਖਿਨੂ ਖਿਨੂ ਉਠਤਾਇਓ, ਖਿਨੂ ਰਸ ਭੋਗਨ ਖਿਨੂ ਖਿਨੂ ਤਜ ਜਾਇਓ। ਖਿਨੂ ਜੋਗ ਤਾਪ ਬਹੁ ਪੂਜਾ, ਖਿਨੂ ਪਰਮਾਇਓ। ਖਿਨੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਰਾਗ ਆਸਾ ਮਹੱਲਾ ਪੰਜਵਾਂ, ਘਰ ਸਤਾਰਵਾਂ ਆਸਾ ਵਰੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ। ਗੁਰ ਕਹਿਆ ਸੁਚਿਤ ਧਰ ਹਾਂ, ਅਨਸਿਉ ਤੋਰ ਫੇਰ ਹਾਂ। ਐਸੇ ਲਾਲਨ ਪਾਇਓ ਰੀ ਸਖੀ ਰਹਾਓ। ਪੰਕਜ ਮੋਹ ਸਰ ਹਾਂ, ਪੱਗ ਨਹੀਂ ਚੱਲੇ ਹਰ ਹਾਂ। ਗਹਿਡਿਓ ਮੂੜ ਨਰ ਹਾਂ, ਅਨਿਨ ਉਪਾਵ ਕਰ ਹਾਂ। ਤੋ ਨਿਕਸੇ ਸਰਨ ਪੈਰੀ ਸਖੀ, ਥਿਰ ਥਿਰ ਚਿਤ ਥਿਰ ਹਾਂ। ਮਨ ਗ੍ਰਹਿ ਸੰਸਰ ਹਾਂ, ਬਨ ਗ੍ਰਹਿ ਸੰਸਰ ਹਾਂ। ਅੰਤਰ ਏਕ ਪਿਰ ਹਾਂ, ਬਾਹਰ ਅਨੇਕ ਧਰ ਹਾਂ। ਰਾਜਨ ਜੋਗ ਕਰ ਹਾਂ, ਕਹੁ ਨਾਨਕ ਅਲੋਗ ਅਲੋਗੀ ਰੀ ਸਖੀ। ਆਸਾ ਵਰੀ ਮਹੱਲਾ ਪੰਜਵਾਂ, ਮਨਸਾ ਏਕ ਮਾਨ ਹਾਂ, ਗੁਰਸਿਉ ਨੇਤ ਧਿਆਨ ਹਾਂ। ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ। ਤੋ ਮਿਲੀਏ ਗੁਰ ਕਿਰਪਾਨ, ਮੇਰੇ ਮਨਾ ਰਹਾਉ। ਟੁੱਟੇ ਅਨ ਭਰਾਨ ਹਾਂ, ਰਵਿਓ ਸਰਬ ਥਾਨ ਹਾਂ। ਲਹਿਓ ਜਮ ਭਿਆਨ ਹਾਂ, ਪਾਇਓ ਪੇਡ ਥਾਨ ਹਾਂ। ਤੋ ਚੂਕੀ ਸਗਲੀ ਸਗਲ ਕਾਨ, ਲਹਿਨੋ ਜਿਸ ਮਥਾਨ ਹਾਂ। ਪੈ ਪਾਵਕ ਪਾਰ ਪ੍ਰਾਨ ਹਾਂ, ਨਿਜ ਘਰ ਤਿਸੇ ਥਾਨ ਹਾਂ। ਹਰ ਰਸੇ ਮਾਨ ਹਾਂ, ਲਾਥੀ ਤਿਸ ਪੁਖਾਨ ਹਾਂ। ਨਾਨਕ ਸਹਿਜ ਸਮਾਇਓ ਰੇ ਮਨਾ, ਆਸਾ ਵਰੀ ਮਹੱਲਾ ਪੰਜਵਾਂ। ਹਰ ਹਰ ਗੁਣੀ ਕਰ ਹਾਂ, ਹਰ ਹਰ ਗੁਣੀ ਹਰ ਹਰ ਹਰ ਗੁਣੀ ਹਾਂ। ਜਪੀਏ ਸਹਿਜ ਧੁਨੀ ਹਾਂ, ਸਾਧੂ ਰਸਨ ਭਨੀ ਹਾਂ। ਛੂਟਨ ਇਦ ਬੁਨ ਬਿਧ ਸੁਨੀ ਹਾਂ, ਪਾਈਏ ਵਡ ਪੁੰਨੀ ਮੇਰੇ ਮਨਾ ਰਹਾਉ। ਖੁਜੇ ਜਨ ਮੁਨੀ ਹਾਂ, ਸਰਬ ਕਥਾ ਪ੍ਰਭ ਧਨੀ ਹਾਂ। ਦੁਲਬ ਕਲ ਦੁਨੀ ਹਾਂ, ਦੁਖ ਬਿਨਾਸਨੀ ਹਾਂ। ਪ੍ਰਭ ਪੂਰਨ ਆਸਨੀ ਮੇਰੇ ਮਨਾ, ਮਨਸੋ ਸੇਵੀਏ ਹਾਂ। ਅਲਖ ਭੇਵੀਏ ਹਾਂ, ਤਾਂ ਸਿਉ ਪ੍ਰੀਤ ਕਰ ਹਾਂ। ਬਿਨਸ ਨਾ ਜਾਏ ਮਰ ਹਾਂ, ਗੁਰ ਤੇ ਜਾਣਿਆ ਹਾਂ। ਨਾਨਕ ਮਨ ਮਾਨਿਆ ਮੇਰੇ ਮਨਾ, ਆਸਾ ਵਰੀ ਮਹੱਲਾ ਪੰਜਵਾਂ। ਏਕਾ ਉਟ ਗਹੋ ਹਾਂ, ਗੁਰ ਕਾ ਸ਼ਬਦ ਕਹੋ ਹਾਂ। ਆਗਿਆ ਸਤ ਸਹੋ ਹਾਂ, ਮਨੇ ਨਿਧਾਨ ਲਹੋ ਹਾਂ। ਸੁਖ ਸਮਾਈਐ ਮੇਰੇ ਮਨਾ ਰਹਾਉ। ਜੀਵਤ ਜੋ ਮਰੇ ਹਾਂ, ਦੁੱਤਰ ਸੋ ਤਰੇ ਹਾਂ। ਸਭ ਕੀ ਰੇਨ ਹੋਏ ਹਾਂ, ਨਿਰਭਉ ਕਹੋ ਸੋਏ ਹਾਂ। ਮਿਟੇ ਉਦੇਸਿਆ ਹਾਂ, ਸੰਤ ਉਪਦੇਸਿਆ ਮੇਰੇ ਮਨਾ। ਜਿਸ ਜਨ ਨਾਮ ਸੁਖ ਹਾਂ, ਤਿਨ ਨਿਕਟ ਨਾ ਕਦੇ ਦੁੱਖ ਹਾਂ। ਜੋ ਹਰ ਹਰ ਜਸ ਸੁਨੇ ਹਾਂ, ਸਭ ਕੋ ਤਿਸ ਮਨੇ ਹਾਂ। ਸਫਲ ਸੁ ਆਇਆ ਹਾਂ, ਨਾਨਕ ਪ੍ਰਭ ਪਾਇਆ ਮੇਰੇ ਮਨਾ। ਆਸਾ ਵਰੀ ਮਹੱਲਾ ਪੰਜਵਾਂ। ਮਿਲ ਹਰ ਜਸ ਗਾਈਏ ਹਾਂ, ਪਰਮ ਪਦ ਪਾਈਏ ਹਾਂ। ਉਰਸ ਜੋ ਵਿਦੇ ਹਾਂ,

ਰਾਤਾਂ ਕੇ ਗਾਤ ਨਹੀਂ ਜਾਣੀਏ। ਹਰ ਸਾਸ ਗਿਰਾ ਸੁਨਾ ਵਿਚਰ ਕਬਨ ਗੁਰ ਸਾਹਿਬ ਦੇ ਰੰਗ ਮਾੜੀਏ। ਪ੍ਰਪੁਰਖ ਜਗ ਦੇਵਨ ਸੰਤ ਰਸ ਪੇਵਨ ਜਾ ਭਰਮ ਮੋਹ ਦੁੱਖ ਭਾਰਾ।

ਰਾਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭਨ ਦਿਨ ਦਿਆਲਾ ਆਦ ਮੱਧ ਅੰਤ ਪ੍ਰਭ ਸੋਏ ਸੁੰਦਰ ਗੁਰ ਗੋਪਾਲਾ ਸੁਖ ਸਹਿਜ ਆਨੰਦ ਕੰਨੇ ਪਾਵਨ ਸਾਧੂ ਤੁਰਾ ਹਰ ਮਿਲੇ ਨਾਰਾਇਣ ਨਾਨਕਾ ਮਨੋਰਥ ਪੂਰਾ ਸਮਲਾ ਪੰਜਵਾਂ ਛੰਦ ਕਰ ਸੇਵਾਈ ਕਿਉਂ ਕਰ

ਸੁਹਾਵੇ ਮੋਹ ਹਰ ਪ੍ਰੀਤ ਕਰੀ ਦੇ ਏ ਮਨ ਦੀਜੈ ਅਥ ਲਾਈਏ ਚਿਤ ਮੁਰਾਰੀ ਮਾਰਣ ਕੀਜੈ ਸੁਣ ਪ੍ਰਜੈ ਦਰਸ਼ਨ ਕੋ ਬਲਿਹਾਰੀ ਗੁਰੂ ਸੋ ਪਰਸੰਨੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ।

Vahe Guru, Vahe Guru.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru.

Why, Guru?

Vaheguru.

Vaheguru, Vaheguru, Vaheguru, Vaheguru.

Why guru?

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Shiri Vaya.

ਸਾਧ ਸੰਗਤ ਜੀ, ਅੱਜ ਛੁੱਟੀ ਦਾ ਦਿਨ ਹੈ। ਅੱਜ ਸ਼ਾਮ ਨੂੰ 4:30 to 6 ਤੱਕ ਸਿਮਰਨ ਹੋਣਗੇ। ਹਾਜ਼ਰੀ ਭਰਨੀਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਗੁਰਮੁਖਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਤ ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੈ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਹਉ ਮਨ ਮੇਰੇ ਨਾਨਕ ਪਾਪ ਹਉ ਸੂਕ ਨੇਰੇ ਸਗਲ ਸ੍ਰਿਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ

ਹਰ ਹਰ ਜਨ ਕੈ ਅਵ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ

ਸਵਾਸਤ ਪੀ ਸਰਥੀ ਵਾਹ ਅਗਨ ਮਾਏ ਹੋਮਦ ਪੁਰਾਨ ਕਨਕ ਅਸਵ ਹੈ ਵਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ

ਗਏ ਨਹੀਂ ਸਜਾਇ ਛੂਟ ਸਨਾਹੀ ਊਭ ਪਿਆਲ ਮੋਹ ਬਿਆਪਹਿ ਮਾਇਆ ਜਾਲ ਅਬਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਮੰਦਰ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾ ਚਾਰ

ਕੋ ਪ੍ਰਭਤੇ ਰੋਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾ ਮਨਹਾਰ ਸਵਾਮੀ ਸਗਲ ਘਟਾਂਗੇ ਅੰਤਰ ਜਾਮੀ ਆਪਣੀ ਗਤ ਮਿ ਜਾਨੋ ਆਪੇ ਆਪਨ ਸੰਗ ਆਪ ਪਰਵਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ

ਆਵੇ ਦਰਗੇ ਮਾਨ ਤੇ ਸਹਿਬ ਬਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚਾਏ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ

ਮਾਨ ਮਿਥਿਆ ਪੁਸ਼ ਪ੍ਰਕਟ ਤੁਗ ਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਵਰ ਨਿੰਦਾ ਸੁਨਹੇ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਰੇਤ ਬੇਕਾਰਾ

ਆਪੇ ਆਪ ਆਪ ਕਰਤਨ ਬੇਰਾ, ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਬ ਸਗਲ ਤੇ ਰਹਿਤ, ਸਭ ਜਾਣੇ ਆਤਮ ਕੀ ਰਹਿਤ, ਜਿਸ ਭਾਵੇ ਤਿਸ ਲੈ ਲੜਦਾ ਏ ਥਾਂ ਤਰੰਤਰ ਰਿਹਾ ਸਬਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ

ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਚ, ਰੇ ਮਨ ਮੇਰੇ ਤੂੰ ਤਾਂ ਸਿਵਰਾਜ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾ ਬਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਾਇਆ, ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਇਨਕਾ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਵਿਨਮੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟਾ ਸੁਗਿਆਨ, ਸਾਧਕ ਸੰਗ ਬੁਜੈ ਬ੍ਰਹਮ ਨੇਰਾ, ਸਾਧ ਸੰਗ ਸਬੋਤਨ ਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਗੀ ਮਹਿਮਾ ਵਰਣੇ ਕੌਣ ਪਰਾਨੀ, ਨਾਨਕ ਸਾਧਗੀ ਸੋਭਾ ਪ੍ਰਭਾਹੇ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲਾਇ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੈ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤੂੰ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਹਾਂ ਪੁਨੀਤ, ਸਾਧ

ਤਜੇ ਸਭੇ ਆਪ ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਆ ਜਾਰੁ ਸਹਾਇ। ਸਾਧਕ ਸੰਗ ਬਸੈ ਥਾਨ ਉਛੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਬਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ। ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ। ਸਾਧਕ ਸੰਗ ਕਲੁਖਤ ਹਰਾਇ, ਸਾਧਕ ਸੰਗ ਨਰਕ ਪਰ ਹਰਾਇ। ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰ ਤਰਮੇਲਾ।

ਸਾਧਕ ਸੰਘ ਨਾ ਮੰਤੇ ਬਿਸਰਾਇ, ਸਾਧ ਸੰਘ ਸਰਪਰ ਨਿਸਤਰਾਇ, ਸਾਧਕ ਸੰਘ ਲੱਗੇ ਭਰਾ ਮੀਠਾ, ਸਾਧੂ ਕਹਿ ਸੰਘ ਘਟਘਟ ਡੀਠਾ, ਸਾਧ ਸੰਘ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਘ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੇ ਤੇਤਾ ਬਖਿਆਨੈ, ਸਾਧਗੀ ਉਪਮਾ ਤਹਿ ਗੁਣ ਤੇ ਦੂਰ, ਸਾਧਗੀ ਉਪਮਾ ਰਹੀ ਭਰਪੂਰ, ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਊਚ ਤੇ ਉੱਚੀ, ਸਾਧਗੀ ਸੋਭਾ ਮੂਚ ਤੇ ਮੁੱਚੀ, ਸਾਧਗੀ

ਨਮਸਕਾਰ। ਬ੍ਰਹਮ ਗਿਆਨੀ ਸਭ ਸਿਰਠ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂ

ਕਹਿ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕੋ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਸੰਹੇਤ ਕਰਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਗੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋਜ ਸੁਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨਿਹ ਹੋਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਛੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਜਪਾਵੈ ਨਾਨਕੋ ਵੈਸ਼ਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ

ਕਿਰਪਾਨ ਤਰੁਰ ਤਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ ਸਰਬ ਰੋਗਾ ਔਖਦ ਨਾਮ ਕਲਿਆਣ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਦਿਸ ਮਿਲੈ ਜਿਸ ਲਿਖਿਆ ਧੋਰ

ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਭਰੈ ਸਗਲ ਸੰਗਾਤ ਮੂ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੇ ਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮਰਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖੀਏ ਜੀਵਨ ਮੁਕਤ ਪਾਰ ਬ੍ਰਹਮ ਗੇ ਸਗਲੇ ਠਾਉ ਜਿਤ ਜਿਤ ਘਰ ਰਾਖੈ

ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮਾਂਗੇ ਸਤ ਸੰਗ ਪਾਰ ਬ੍ਰਹਮ ਦਿਨ ਲਾਗਾ ਰੰਗ ਜਿਨਕੋ ਆਪਸ ਪ੍ਰਸੰਨ

ਨਾਨਕ ਤਸਬਲਿਹਾਰਣ ਹੈ ਜਲ ਥਲ ਮਹੀ ਹਰਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਸ ਭਾਵੈ ਸੋਈ ਹੋਗ ਖਿਦ ਮੈਂ

ਪ੍ਰਕਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਤ ਉਧਾਰੈ ਆਪ ਕਰੇ ਆਪਨ ਵਿਚਾਰੈ ਦੁਆਂ ਸ੍ਰਿਆਂਕ ਆਪ ਸੁਮਾਮੀ ਖੇਲੈ ਬਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹ ਮਾਨੁਖ ਤੇ ਕਿਆ ਹੋਇਆ ਆਵੈ ਜੋਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮੈਂ ਰਚੈ ਜੇ ਜਾਨਤ ਆਪਣ ਆ ਬਚੈ ਪਰ ਮੈਂ ਭੁੱਲਾ ਦੈ ਦਿਸਤਾਵੈ

ਜਾਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੋ ਆਪਣੇ ਕਰੇ ਬਖਸੀਸ ਤਾਕਾ ਲੇਖਾ ਨਾ ਗਨੇ ਜਗਦੀਸ ਜੀਓ ਪਿੰਡ ਸਭ ਦਿਸ ਕੀ ਰਾਸ ਘਟਕਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲ ਨਾ ਹੀ ਸਹਾਥ ਕਰਨ ਕਰਾਵਰ ਸਰਬ ਗੋ ਨਾਥ ਆਗਿਆਕਾਰੀ ਬਪੁਰਾ ਜੀਓ ਜੋਤਿਸ ਭਾਵੈ ਸੋਈ ਫੁੰਥੀਓ ਕਬਹੂ ਊਚ ਨੀਚ ਮਹਿ ਬਸਾ ਕਬੂ ਸੋਗ ਹਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਮਨਹਾਰ ਕਬੂ ਨਿਰਤ ਕਰੈ ਬਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤਮੈ ਆਵੈ ਕਬੂ ਭਲਾ ਭਲਾ ਕਹਾਵੈ ਜਬ ਪ੍ਰਭ ਰਾਖੇ ਤਵੀ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਵੈ ਨਚਾਵੈ ਜੋ ਤ

ਆਪਸ ਕੋ ਕਰਮੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਸਿਖਾ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਕਰ ਕਰ ਭਾਵੈ, ਤ੍ਰਿੰਨ ਸਮਾਨ ਕਛ ਸੰਗ ਨਾ ਜਾਵੈ, ਬਹੁ ਲਸ਼ਕਰ ਮਾਨ ਕੁਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਵਿਨਾਸ, ਸਭ ਤੇ ਆਪ ਜਾਣੇ ਬਲਵੰਤ, ਖਿਲਮੈ ਹੋਏ ਜਾਏ ਬਸਮੰਤ, ਕਿਸੇ ਨਾ ਵਧੇ ਆਪ ਅਹੰਕਾਰੀ, ਧਰਮ ਰਾਏ ਤੁਸ ਕਰੇ ਖੁਆਰੀ, ਗੁਰਪ੍ਰਸਾਦ ਜਾਕਾ ਮਿਟੇ ਬਿਮਾਨ, ਸੁਜਨ ਨਾਨਕ ਦਰਗੇ ਪਰਵਾਨ, ਕੋਟ ਕਰਮ ਕਰੇ ਹੁਣ ਧਾਰੈ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਾਸ਼ ਹੋਏ, ਤਬਸ ਕੋ ਸੁਖ ਨਾ ਹੀ ਕੋਏ, ਜਬੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕਹੋ ਬੈਰੀ ਮੀਤ, ਤਬ ਲਗ ਨੇਚਲ ਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੁੱਟੈ, ਸਹਿ ਸਖਟੇ ਲੱਕ ਉੜਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਾ ਤ੍ਰਿਪਤਾਵੈ ਖਬ ਖਬ ਮਰੈ, ਬਿਨਾ ਸੰਦੋਖ ਨਹੀਂ ਕਹੋ ਰਾਜੈ, ਸੁਭਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ ਬੜਭਾ।

ਸੱਚ ਸਤਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ

ਸੰਦਗੀ ਦੁੱਖ ਨਾ ਸੁਖ ਤੇ ਠਰੈ, ਸੰਦਗੇ ਦੁਖੀ ਕੋ ਨਾਹੀ ਠਾਉ, ਨਾਨਕ ਸੰਭਾਵੇ ਤਲੈ ਮਿਲਾਏ, ਸੰਦਗਾ ਦੁਖੀ ਅਧ ਬੀਜ ਤੇ ਟੁੱਟਾ ਹੈ, ਸੰਦਗਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਦਗੇ ਦੁਖੀ ਕੋ ਧਿਆਨ ਪ੍ਰਭਾਈ ਹੈ, ਸੰਦਗਾ ਦੁਖੀ ਉਜੜ ਪਾਈ ਹੈ, ਸੰਦਗਾ

ਉਭਾਰ ਸੰਦਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਦਗਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਦਗਾ ਦੁਖੀ ਚੁਟੇ ਅਕੇਲਾ ਵਾੜ ਤਿਲ ਖੇਤ ਮਾਏ ਦੁਹੇਲਾ ਸੰਦਗਾ ਦੁਖੀ ਧਰਮ ਤੇ ਰਹਿਤ ਸੰਦਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਧੁਰੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਦਗਾ ਦੁਖੀ ਬਿਗੜੂ ਪੋਏ ਜਾਏ ਸੰਦਗੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਦਗਾ ਦੁਖੀ ਸਦਾ ਸਹਿਕਾਈਐ ਸੰਦਗਾ ਦੁਖੀ ਨਾ ਮਰੈ ਨਾ ਜੀਵਾਈਐ ਸੰਦਗੇ ਦੁਖੀ ਕੀ ਪੂਜੈ ਨਾ ਆਸਾ ਸੰਦਗਾ ਦੁਖੀ ਉਠ ਚਲੇ ਨਿਰਾਸਾ ਸੰਦਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵੀ

ਸੁਖੀ ਏਕੋ ਏਕ ਏਕ ਪਛਾਣੇ ਇਤ ਦੁਖੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹਰਜਨ ਰਹਿਤ ਅੰਦਿਨ ਕੀਰਤਨ ਅਰਦਿਨ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜੀ ਜਨ ਕੀ ਆਸਾ ਤਿਸਕੀ ਕਟਕੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸਕੋ ਹਰ ਬ੍ਰਹਮ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪਰ ਬਪਨਾ ਕਿਰਪਾ ਕਰੇ ਸੋ ਸੇਵਾ ਕੋ ਕਿਸੇ ਡਰੈ ਜੈਸਾ ਸਤ ਐਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕੇ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਪਨ ਜਾਮ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਉਥਾਪ ਅਭਿਨਾਸ਼ੀ ਨਾਏ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ

ਸਾਧੂ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧੂ ਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਘਰ ਕੀਰਤਨ ਗਾਈਐ, ਅਨਕ ਵਿਘਨ ਦੇ ਸਾਧੂ ਰਾਖੇ, ਹਰ ਗੁਣ ਗਾਇਆ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੇਂਦਰ ਆਇਆ, ਸਰਬ ਸੁਖ ਨਾਨਕ ਦੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੇ ਜੋ, ਤਿਸਬਿਨ ਦੂਸਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ।

ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸੱਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਨ ਸੱਚ ਕਰ ਜਤ, ਨਾਨਕ ਸੋਜਨ ਸੱਚ ਸਮਾਤਾ ਸਰੋਪ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਗੁਣ ਤੇ ਪ੍ਰਭਿੰਨ, ਸਹਿ ਬੁਝਾਏ ਨਾਨਕ, ਜਸੋਭੈ ਸੁਪ੍ਰਸੰਨ ਅਸ਼ਟਪਦੀ, ਅਭਿਨਾਸੀ ਪਰ ਮਨ ਮੈ ਰਾਗ, ਮਾਨੁ ਕੀਤੋ ਪ੍ਰੀਤ ਤਿਆਗ, ਤਿਸਤੈ ਪਰੈ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਐ ਮਨ ਇਹ ਅਨਰਾਵ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਏ

ਵੇ ਸੇ ਤੇ ਗੁਣ ਮੈਂ ਜਾਕੋ ਪਰਮਾਏ ਜਨਮ ਮਰੈ ਫਿਰ ਆਵਾ ਜਾਏ ਊਚ ਨੀ ਤਿਸਕੇ ਅਸਥਾਨ ਜੈਸਾ ਜਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕ ਕਰੇ ਇਕ ਰੰਗ ਨਾਨਾ ਬਿਦਕਿਨੋ ਵਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰੇ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਨਾਏ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਰੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ

ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਰੰਗ ਨਾਮੋ ਸੁਖਰ ਨਾਮ ਗਾ ਸੰਗ ਨਾਮ ਰਾਜੋ ਜੰਦਰ ਬਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠਤ ਸੋ ਬਤਨਾਮ

ਗੁਰਖੀ ਬਤਲੇ ਵੀ ਸਵਿਸਵੇ ਗੁਰਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕਬਾਰ ਗੁਰ ਕੋ ਬਲ ਜਾਓ ਸਰਵਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕੋਈ ਕਸ਼ ਭਰਮ ਸਹਿਜ ਸਿਆਨ ਬੁਲਾਇਆ ਨਾ ਜਾਈਐ ਨਾਨਕ ਐਸਾ ਗੁਰ ਬਟਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋ ਗਾਤਮ ਪਤੀਆਨੇ ਪੂਰਾ ਗੁਰਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜੇਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਹਿਣ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮ ਰਹੇ ਸਦਬਲਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ

ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਦ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁਕਾ ਨਿਰਪਵਏ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਗਏ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਮਿਖਿਆ ਸਗਰੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਬਿਸਾਰੋ ਚਰਨ ਕਮਲ ਇਰਦ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹਉ ਨਾਮ ਅਰਬਥ ਏ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਆਚਾਰ ਗੁਣ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਵਜ ਹਰ ਕੀ ਸਰਨੀ ਅਨਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਵਾਨ ਮਨ ਪ੍ਰਬੁੱਧ ਹਰ ਕੇ ਨਾਏ ਦੈ ਦਸਤਾਵਤ ਆਵ ਠਾਏ ਤਾ ਕੋ ਬਿਘਨ ਲਾਗੈ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਬਰਗਾਸ ਤਿਤ ਕਰ ਜਾਏ ਬਸੇ ਬਨਾਸੀ ਕਵ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਬ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ।

ਭਾਗ ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਬੰਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕਿੰਨੂ ਸਦਾ ਨਿਹਾਲ। ਬੰਧਨ ਕਾਟ ਮੁਗ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਸ਼ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ। ਜਿਸਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋਗੋ ਬਿਸਰੈ ਜੇ ਘਾਲ ਨ ਭਾਨੈ, ਸੋਗੋ ਬਿਸਰੈ ਜੇ ਕੀਆ ਜਾਨੈ, ਸੋਗੋ ਬਿਸਰੈ ਜਿਨ ਸਭ ਕਿਛ ਦੀਆ, ਸੋਗੋ ਬਿਸਰੈ ਜੇ ਜੀਵਨ ਜੀਆ, ਸੋਗੋ ਬਿਸਰੈ ਜੇ ਅਗਨ ਮੇ ਰਾਖੈ, ਗੁਰਪ੍ਰਸਾਦ ਕੋ ਬਿਰਲਾ ਰਾਖੈ। ਸੋਗੋ ਬਿਸਰੈ ਜੇ ਵਿਖਤੇ ਕਾਟੈ, ਜਨਮ ਜਨਮ ਕਾ ਟੂਟਾ ਗਾਂਡੈ। ਗੁਰਪੂਰੈ ਤੁਤ ਇਹ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਮ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਬਰਹਿ ਨਾਮ ਜਪਾਵੋ। ਭਗਤ ਪਾਏ ਤਰੀਏ ਸੰਸਾਰ, ਮਿਨ ਭਗਤੀ ਤਨੋ ਸੀਸ਼ਾਰ। ਸਰਬ ਕਲਿਆਣ ਸੁਖ ਨਿਤ ਨਾਮ, ਬੂਟਾ ਚਾਦ ਪਾਏ।

ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਦਰ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸ ਤੀਜੇ ਗਰ ਮਯਾ ਗੁਰ ਪ੍ਰਸਾਦ ਨਾਮ ਜਪ ਲਯਾ ਤਾਂ ਕਿ ਉਪਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਖਸ਼ੰਦ ਦੀਨ ਦਯਾਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਨੀਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਟ ਮੁਕਤ ਮੋਖ ਪਾਏ ਇਹ ਗਨਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਪਰਿਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ

ਜੈ ਨਿਰਮਲ ਪੁਰਖ ਪੁਰਖਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਖ ਮੰਤਰ ਬਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਬੇਦ ਕਤੇਬ ਕਹਾ ਗੋਚੀਨ ਜਬ ਆਪਣੇ ਆਪ ਆਪੁਰ ਧਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ ਜੇ ਆਪਨੂੰ ਜਾ ਪਨਾਬ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜਾ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚੰਦ ਕਿਸ ਲਾਗੈ

ਕੀਓ ਬਖਿਆਨ ਆਪਣ ਖੇ ਲਾਭ ਕਰ ਦੇਖਾ ਹੈ ਖੇਲ ਸੰਕੋਚਾ ਤੋ ਨਾਨਕ ਏਕਾ ਹੈ ਜਾ ਅਵਗਤ ਭਗਤ ਹੈ ਆਪ ਜਾ ਬਸਰੇ ਪਾਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕਵਤਾ ਕਰੇ ਅੰਧ ਚੋਜ ਆਪੇ ਰਸ ਭੋਗ ਅੰਦਰ ਜੋਗ ਜਿਸ ਭਾਵਿਤ ਸਾਪਨ ਨਾਏ ਲਾਭੈ ਜਿਸ ਭਾਵਿਤ ਖੇਲ ਖਿਲਾਵੈ ਏ ਸੁਮਾਰ ਅਥਾ ਅਗਨ ਤਿਆ ਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਗੈ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਨ ਸੂ ਸਭ ਜਗਤ ਪਰੋਏ ਜਾ ਗੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੇ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੂਹਾ ਜਿਸ ਮਨੋ ਬਿਸਾਰੈ ਤਿਸ ਤਜ ਅਵਰ ਕਾ ਕੋ ਜਾਏ ਸਭ ਸਿਰ ਏਕ

ਆਪ ਸਤਿ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤ ਕਰੇ ਵਿਸਥਾਰ ਤਿਸ ਭਾਵਿਤ ਏਕੰਕਾਰ ਅਨੰਕਲਾ ਲਖੀ ਨਹਿ ਜਾਏ ਜਿਸ ਭਾਵਿਤ ਸਲਾਏ ਮਿਲਾਏ ਕਮਨ ਨਿਕਟ ਕਮਨ ਕਹੀਆ ਦੂਰਾ ਪਿਆ ਪਾਪ ਭਰਪੂਰ ਅੰਤਰਗਤ ਜਿਸ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਪ

ਨਾ ਕਿਛ ਕਰਾ, ਆਪ ਭਲਾ ਕਰ ਤੂੰ ਤਦ ਨੇਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਓਧ ਬੋਧ ਆਪਨ ਸੰਗ ਰਾਜ, ਤਾਂ ਕੀ ਗਤ ਮਿੰਦ ਕਹੀ ਨਾ ਜਾਏ, ਤੂੰ ਸੁਰਤਾ ਸੋ ਜੀ ਪਾਏ, ਤਿਸਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਹੋ ਜਾਨ, ਜੋ ਜਾਣਾ ਹੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਸਿਰਦੈ ਭਗਵੰਤ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸ

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਗਏ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕਾ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸੇ ਮ੍ਰਿਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਧ ਕੇਵਲ ਹਰ ਨਾਮ ਗੋਬਿੰਦ ਭਗਤ ਗਏ ਮਨ ਵਿਸਰਾਮ ਕੋਟ ਪਰਾ ਸਾਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀ

ਜੀਉ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

sadhu. Sote sote na hovai, de soti lakvaru.

ਹੁਕਮੇ ਉੱਤਮ ਨੀਚ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ

ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤੀ ਸ੍ਰਿਠੀ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ

ਪਾਵ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਹੁਕਮੇ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਾਗ ਨ ਚਾਲੈ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੈ ਸੁਖ ਹੈ ਦਰ ਰਾਂ ਜਾਨ ਪੰਚਾਂ ਕਾ ਗੁਰ ਏਕ ਧਿਆਨ।

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤਰਾਹ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ

ਸਤਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਰੇਖ ਭੇਹ ਕੂ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ।

ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੋਜੁਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤ ਅਜਬੇ ਅਦੇ ਸੰਗ ਦੇ ਸੇ ਨਮਸਤੰਗ ਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਕਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੇ ਨਮਸਤੰਗ ਅਭੇਵੇ ਨਮਸਤੰਗ ਜਨਮੇ ਨਮਸਤੰਗ ਸੁਭਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ

ਦੇ ਸਹਿ ਪੇ ਸਹਿ ਭਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਅਪੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ।

ਤਾਮੇ ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤ ਰਹਿ ਨਾ ਮਿਤ ਰਹਿ ਨਾ ਪਰਮੰ ਨਾ ਪਿਤ ਰਹਿ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿਤ ਰਹਿ ਨਾ ਮਿਤ ਰਹਿ ਪਰੇ ਹੈ ਪਵਿੱਤ ਰਹਿ ਪਰਤੀ ਸੇ ਅਦੀ ਸੇ ਅਦ੍ਰਿ ਸੇ ਅਕ੍ਰਿ ਸੇ ਭਗਵਤੀ ਸ਼ਾਂਤਵ ਪ੍ਰਸਾਦ ਕਹਤੇ ਕਿਆ ਛਿਜ ਦੇਸੇ ਕਿਆ ਭਿਜ ਭਿਸੈ

ਕੇਸਰ ਬੱਤਰ ਦਲੀ ਹੈ, ਕੇਸਰ ਬੱਤਰ ਮਾਨਿਆ, ਕੇਸਰ ਬੱਤਰ ਦਾਨਿਆ, ਕੇਸਰ ਬੱਤਰ ਗਾਉਣ, ਕੇਸਰ ਬੱਤਰ ਭਾਉਣ, ਕੇਸਰ ਬੱਤਰ ਦੇਸ, ਕੇਸਰ ਬੱਤਰ ਭੇਸ, ਕੇਸਰ ਬੱਤਰ ਰਾਜ, ਕੇਸਰ ਬੱਤਰ ਸਾਜ, ਕੇਸਰ ਬੱਤਰ ਦੀਨ, ਕੇਸਰ ਬੱਤਰ ਲੀਨੇ, ਕੇਸਰ ਬੱਤਰ ਜਾਹੋ, ਕੇਸਰ ਬੱਤਰ ਪਾਹੋ, ਕੇਸਰ ਬੱਤਰ ਦੇਸ, ਕੇਸਰ ਬੱਤਰ ਭੇਸ, ਕੇਸਰ ਬੱਤਰ ਕਾਲ, ਕੇਸਰ ਬੱਤਰ ਪਾਲ, ਕੇਸਰ ਬੱਤਰ ਹੰਤਾ, ਕੇਸਰ ਬੱਤਰ ਗੰਤਾ, ਕੇਸਰ ਬੱਤਰ ਭੇਖੀ, ਕੇਸਰ ਬੱਤਰ ਭੇਖੀ, ਕੇਸਰ ਬੱਤਰ ਕਾਜ, ਕੇਸਰ ਬੱਤਰ ਰਾਜ, ਕੇਸਰ ਬੱਤਰ ਸੁਖ, ਕੇਸਰ ਬੱਤਰ ਭੁੱਖ, ਕੇਸਰ ਬੱਤਰ ਤਰਾਨ, ਕੇਸਰ ਬੱਤਰ ਪ੍ਰਾਨ, ਕੇਸਰ ਬੱਤਰ ਦੇਸ, ਕੇਸਰ ਬੱਤਰ ਭੇਸ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ, ਉਹਨਾਂ ਦੇ ਜਥੇ ਪਾਸ ਸਰਵਣ ਕਰੀਏ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਵਿਸ਼ੇਸ਼ ਸਮਾਗਮ ਹੁੰਦੇ ਹਨ, ਕੱਲ੍ਹ ਤੋਂ ਸ੍ਰੀ ਸਤਿਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣੀਆਂ ਹਨ। ਫਿਰ ਸਾਰਾ ਦਿਨ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣੇ ਹਨ। ਅੱਜ ਸ਼ਾਮ ਨੂੰ ਵੀ ਜੋ ਪਹਿਲਾਂ ਨਾਮ ਸਿਮਰਨ ਹੋਣੇ ਹਨ, ਫਿਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਢਾਡੀ ਦਰਬਾਰ ਸਾਜ ਰਹੇ ਹਨ। ਸਭ ਸੰਗਤਾਂ ਨੇ ਹਾਜ਼ਰੀ ਲਵਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕਿਲਾ ਕਰੋ ਸੱਚਾ ਸਰਦਾਨ ਸੱਚਾ ਸਮਝੋ ਸੱਚੀ ਤੇਰੀ

0: ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਰਾਸ, ਇੱਕ ਨਾ ਭਾਂਡਾ ਕੱਢ ਲੈ।

ਹੱਥ ਹੈ ਸੱਚੇ ਹੀ ਸੱਚ ਨੀ ਬੜੇ ਚੁਣਵਾ ਕੱਢੇ ਜਜਮਾਲੇ ਆ ਥਾਉਣ ਪੁਆਇੰਟ ਕੂੜਿਆ ਮੁਕਾਲੇ ਦੋਜਕ ਚਾਲਿਆ ਤੇਰੇ ਨਾ ਰਤੇ ਸਹੀ ਜਿਣ ਗਏ ਹਾਰ ਗਏ ਸੇ ਡੱਗਣ ਵਾਲੇ ਆ ਲਿਖਣਾ ਵੇ ਤਰ ਬਹਾਲਿਆ ਲਿਖਣਾ ਵੇ ਤਰ ਬਹਾਲਿਆ।

ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੇ ਬਣਾਈ ਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਸਮਾਤ ਸਜੋਗ ਸਵਾਦ ਬੀਜੋਗ ਸਵਾਦ ਭੁੱਖ ਸਵਾਦ ਭੋਗ ਸਵਾਦ ਸਿਫਤ ਵਿਸਵਾਸ ਸਲਾਹ

0: ਨਾਨਕ ਬੁੱਝਣ ਤੂਰੀ ਪਹਾਗ ਮਹੱਲਾ ਪਹਿਲਾ।
1: ਕੁਦਰਤ ਦਿਸਿਆ ਕੁਦਰਤ ਸੁਣੀ ਕੁਦਰਤ ਪਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਂਦਾ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਹਾ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ
0: ਕੁਦਰਤ ਪਾਉਣ ਪਾਣੀ

ਨਜ਼ਰ ਕਰੇ ਜੇ ਆਪਣੀ ਤਨ ਦੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚ ਉਹ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਓਨੀ ਮੰਦੇ ਪੈ ਨਾ ਰੱਖੇ ਹੁਣ ਕਰ ਸੁਕਰ ਧਨਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵ ਹੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

ਦਿਨ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਇੱਕ ਦੂਜੇ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਸਵਰੇ ਸੱਚ ਤਿੰਨੀ ਸੱਚ ਕਮਾਇਆ।

0: ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਕਰੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਪੜੀਏ ਜਿੱਤੇ ਹਰ ਜਾ ਪੜੀਏ ਜਿੱਤੇ ਸਾ ਨਾਨਕ ਲਿਖ ਇੱਕ ਗੱਲ ਹੋਰ ਹੋ ਮੈਂ ਚੱਕਣਾ ਜਾ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਬਹੁਤ ਤੀਰਥ ਭਵਿਆ ਤੇ ਤੋਲਵਿਆ ਬਹੁ ਪੇਕੀਆ ਦੇਖ ਦੁਖਦੀਆ

0: ਤਿਲ ਕਰੇ ਹੱਛਾ ਧੋਏ ਸੱਚ ਤਾਂ ਬਰ ਜਾਣੀਏ ਜੇ ਸੱਚ ਧਰੇ ਪਿਆ ਨਾ ਸੁਣ ਮਾਰੇ ਸੀ ਤਾਂ ਪਾਏ ਮੋਗ ਦੁਆਰ ਸੱਚ ਤਾਂ ਬਰ ਜਾਣੀਏ ਜਾ ਜੁਗਤ ਜਾਣੇ ਜੀਓ ਦਰਦ ਕਾਇਆ ਸਾਧ ਕੇ ਉੱਚ ਦੇ ਕਰਤਾ ਪੀਓ ਸੱਚ ਤਾਂ ਬਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀਵ ਕੀ ਵਿੱਚ ਪੁੰਨ ਦਾਨ ਕਰੇ
1: ਸੱਚ ਤਾਂ ਬਰ ਜਾਣੀਏ ਜਾਂ ਆਤਮ ਕੀਰਤ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢਿਤ ਹੋਏ ਨਾਨਕ ਬਖਾਣੇ ਬੇਨਤੀ ਤਿਨ ਸੱਚ ਪੱਲੇ ਹੋਏ ਪੌੜੀ ਤਾਣ ਮਹਿੰਡਾ ਤਲੀਖਾ
0: ਜੇ ਮੇਰੇ ਤਾਂ ਮਸਤਕ ਲਾਈ ਹੈ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ

ਪੈ ਵਿੱਚ ਕੌਮ ਚੜਾਈਏ ਸਰਮ ਪਾਹਤ ਨੂੰ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਈ ਭਲਾ ਪਹਿਲਾ ਲੱਭ ਦੋਇ ਰਾਜਾ।

0: ਕਲਾ ਖੇਡੀਏ ਚਿੱਦਰ ਕੇ ਗਿਆ ਹਾਰੀਆ ਬਣਿਆ ਤੇ ਉਂਗਲਾਂ ਵਿਚਾਰ ਕੇ ਵਿਚਾਰੀਆ ਮੋਹ ਚਲੇ ਸੋ ਕੇ ਮਾਰੀਆ ਮੋਹ ਚਲੇ ਸੋ ਕੇ ਮਾਰੀਆ
1: ਜਿਨ ਮਸਤਕ ਤੁਰ

0: ਕੋਥੀ ਜਾਈ ਸਟਿਆ ਕਿਸੇ ਲਗਾ ਦੋ
1: ਅੰਨ ਦੇਵਤਾ ਪਾਣੀ ਦੇਵਤਾ ਬੈਸੰਕਰ ਦੇਵਤਾ ਨੂੰ ਪੰਜਵਾਂ ਪਾਇਆ ਖਿੱਤ ਤਾਂ ਹੋ ਆਪਾ ਪਵਿੱਤਰ।

0: ਸਾਇ ਨਖਾਈ ਪਾਏ ਪੌੜੀ ਜਿਸ ਸੇਵੈ ਸੁਖ ਪਾਈਐ
1: ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਏ ਆਪਣਾ ਸਾ ਕਾਲ ਬੁਰੀ ਕਿਉਂ ਕਹਲੀਐ ਮੰਦਾ ਮੂਲ ਲੱਗੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ

0: ਬਸ ਪੌੜੀ ਚੱਕਰ ਲੱਗੇ ਚੱਕਰੀ
1: ਜੇ ਚੱਲੇ ਕਸਮੇ ਪਾਏ ਹੋਰ ਮਤ ਸੁਣੋ ਅਗਲੀ ਵਚੋ ਭੇ ਦੋਣਾ ਖਾਏ ਕਸਬੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਸਮਾਗਮ ਜੋ ਕਰਵਾਏ ਜਾ ਰਹੇ ਹਨ, ਸੋ ਕੱਲ੍ਹ ਤੋਂ ਹੀ ਸਮੂਹ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਤੁਰਕੀ ਬਾਣੀ ਦੇ 7 ਸ੍ਰੀ ਅਖੰਡ ਪਾਤਸ਼ਾਹ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਹੋਣਗੀਆਂ। ਫਿਰ ਸਾਰਾ ਦਿਨ ਜੋ ਦੀਵਾਨ ਸਜਣੇ ਹਨ, ਅੱਜ ਸ਼ਾਮ ਨੂੰ ਵੀ ਜੋ ਨਾਮ ਸਿਮਰਨ ਹੋਣੇ ਹਨ, ਸ੍ਰੀ ਰਹਿ ਰਸ ਜੀ ਦੇ ਪਾਠ ਉਪਰੰਤ ਕੀਰਤਨ ਅਤੇ ਫਿਰ ਢਾਡੀ ਦਰਬਾਰ ਸਜਣੇ ਹਨ। ਸੋ ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਕੱਲ੍ਹ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਪ੍ਰਕਾਸ਼ ਦਿਹਾੜੀ ਵੀ ਨਾਲ ਨਾਲ ਮਨਾਏ ਜਾਣੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਸਾਨੂੰ ਆਪਣੀ ਪਾਵਨ ਬਾਣੀ ਦੇ ਰਾਹੀਂ, ਤੁਰਕੀ ਬਾਣੀ ਦੇ ਰਾਹੀਂ ਨਿਵਾਜ ਰਹੇ ਨੇ। ਹੁਣੇ ਹੁਣੇ ਗੁਰਮੁਖ ਪਿਆਰਿਆਂ ਪਾਸੋਂ ਆਪ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼੍ਰਵਣ ਕਰਕੇ ਹਟੇ ਹੋ। ਮਹਾਰਾਜ ਜੀ ਦਾ ਬਚਨ ਹੈ, ਜਿਹੜਾ ਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦਾ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਹੈ ਅਥਵਾ ਆਸਾ ਜੀ ਦੀ ਵਾਰ ਦਾ ਪਾਠ ਕਰਦਾ ਹੈ, ਉਹਦੀ ਹਰ ਆਸਾ ਪੂਰਨ ਹੁੰਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਦੇ ਮਨ ਦੀ ਹਰ ਆਸਾ, ਹਰ ਤਮੰਨਾ ਪੂਰੀ ਹੁੰਦੀ ਹੈ। ਕਹਿੰਦੇ ਇੱਕ ਵਾਰੀ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਹਿਬ ਜੀ, ਆਪ ਜੀ ਦੇ ਘਰ ਦਾ ਵਿਧਾਨ ਹੈ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਜ਼ਰੂਰ ਹੋਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਦੋਂ ਮਹਾਰਾਜ ਜੀ ਬਚਨ ਆਖੇ ਸਨ, ਕਹਿੰਦੇ ਭਾਈ ਬਿਨਾਂ ਆਸਾ ਤੋਂ ਕਿਸੇ ਦੀ ਵੀ ਜਿਹੜੀ ਜ਼ਿੰਦਗੀ ਹੈ ਉਹ ਖਾਲੀ ਨਹੀਂ ਹੁੰਦੀ। ਹਰ ਮਨੁੱਖ ਦੇ ਅੰਦਰ ਆਸਾ ਹੁੰਦੀ ਹੈ। ਜੇ ਉਹ ਗੁਰੂ ਦਰਬਾਰ 'ਚ ਵੀ ਆਉਂਦਾ ਤਾਂ ਵੀ ਕੋਈ ਨਾ ਕੋਈ ਆਸ ਰੱਖ ਕੇ ਆਉਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਸੁਤੇ ਸਿੱਧ ਆਸ ਪੂਰੀ ਹੁੰਦੀ ਰਹੇ, ਸਿੱਖ ਤੜਫੇ ਨਾ, ਸਿੱਖ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਿਆ ਰਹੇ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਮਾਇਆ, ਉਹ ਆਪ ਹੀ ਐਸੇ ਸਿੱਖਾਂ ਦੇ ਮਨ ਦੀਆਂ ਰੂਟੀਨ ਦੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ, ਲੋੜਾਂ ਹੁੰਦੀਆਂ ਨੇ, ਉਹਨਾਂ ਨੂੰ ਸੰਪੂਰਨ ਕਰਦੀ ਰਹਿੰਦੀ ਹੈ।

ਥਾਵਾਂ ਤੇ ਪਾਣੀ ਨਹੀਂ ਫਿਰਨ ਦਿੰਦੇ। ਉਹਨਾਂ ਨੂੰ ਜੋ ਚਾਹੀਦਾ ਹੁੰਦਾ ਹੈ ਉਹ ਜ਼ਰੂਰ ਦਿੰਦੇ ਹੈ। ਐਸੀ ਦਾਤ ਮਹਾਰਾਜ ਜੀ ਕਦੇ ਆਪਣੇ ਬੱਚੇ ਨੂੰ ਨਹੀਂ ਦਿੰਦੇ ਜਿਹੜੀ ਦਾਤ ਉਹਦੀ ਮੌਤ ਦਾ ਕਾਰਨ ਬਣੇ, ਉਹਦੇ ਡੁੱਬਣ ਦਾ ਕਾਰਨ ਬਣੇ। ਕਦੇ ਕਿਸੇ ਮਾਂ ਬਾਪ ਨੇ ਆਪਣੇ ਬੱਚੇ ਨੂੰ ਉਹ ਚੀਜ਼ ਨਹੀਂ ਲੈ ਕੇ ਦਿੱਤੀ ਜਿਹੜੀ ਵਸਤੂ ਉਹਦੀ ਮੌਤ ਦਾ ਕਾਰਨ ਬਣ ਜੇ ਜਾਂ ਉਹਦੀ ਬਰਬਾਦੀ ਦਾ ਕਾਰਨ ਬਣ ਜੇ। ਇਸੇ ਤਰ੍ਹਾਂ ਮੰਗਦੇ ਅਸੀਂ ਬਹੁਤ ਕੁਛ ਆ ਮਹਾਰਾਜ ਜੀ ਦੇ ਕੋਲ, ਅੰਦਰ ਸਾਡੇ ਬਹੁਤ ਕੁਛ ਹੁੰਦਾ, ਪਰ ਮਹਾਰਾਜ ਜੀ ਦਿੰਦੇ ਉਹੀ ਨੇ ਜਿਹੜੀਆਂ ਚੀਜ਼ਾਂ ਸਾਡੇ ਅਨੁਕੂਲ ਰਹਿਣ। ਸੋ ਉਹ ਸੁਤੇ ਸਿੱਧੀ ਦੇਈ ਜਾਂਦੇ ਆ। ਇਸ ਕਰਕੇ ਆਸਾ ਜੀ ਦੀ ਵਾਰ ਦਾ ਇਹ ਮਹੱਤਵ ਹੈ ਭਾਈ। ਆਓ ਹੁਣ ਤੁਰਕੀ ਬਾਣੀ ਦੇ ਜੋ ਪਾਵਨ ਸ੍ਰੀ ਮੁਖ ਵਾਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਦੇ ਰਾਹੀਂ ਬਖਸ਼ਿਸ਼ ਕੀਤੇ ਨੇ, ਸ਼੍ਰਵਣ ਕਰਦੇ ਹਾਂ। ਚਿੱਤ ਵਰਤੀਆਂ ਨੂੰ ਕਰੋ ਇਕਾਗਰ, ਰਸਨਾ ਦੀ ਪਵਿੱਤਰਤਾ ਲਈ

आखो सतनाम श्री वाहिगुरु। सतसंग जी, ये शब्द दे विद्वाना ने 10-15 अर्थ किए वखरे वखरे, एक शब्द दे ते जे इको ही शब्द की व्याख्या चलते समय कोई 5-4 अर्थ तोर लिए इकट्ठे इकट्ठे, तो फिर कई बार संगत दे समझ नहीं पैंदी सारी गल। ते आओ आप कोशिश करते हैं दो अर्थ जिहड़े सखैन सखैन वो श्रवण कर दे। नामदेव जी अपने गुरदेव जी को बैठे आ, ते उन्हां दी चर्चा चलती है, पुछदे ने कि महाराज सृष्टि जिहड़ी है पहली बार किवें बनी है, इहदे बारे वख-वख मतां दे ख्याल की ने। ते फिर ज्ञानदेव जी नामदेव जी नूं दसदे आ, पहल पुरिए पुंडरक बना तांचे हंसा सगले जना। तीन चार मतां दा संखेप नाल इत्थे वर्णन कीता। वो कहिंदे देख नामदेव जिहड़े वेद मत वाले आ, वो तां कहिंदे सब तों पहले महाविष्णु तो उदी नाभी चों नाभ कमल ते ब्रह्मा उपजे, वेद पड़ा मुख कंठ सवार जीओ। पातशाह दी बाणी च भी जिक्र हुंदा है ब्रह्मा, और ब्रह्मा तो सागले उत्पत्ति हुई है। नामदेव इस तरह तो मानते ने जिहड़े सनातन वेदमतीए है। उस तो बाद कुछ इस तरह भी मानते है कि कृष्णा ते जानू हर हर नचंती नाचना, ये जिहड़ी प्रकृति बनी है जीव बने ने ये सारे माया तो बने ने। जीवां नूं साजन वाली मेटन वाली सब समर्थावान माया है। आखो सतनाम श्री वाहिगुरु। अगे वचन करदे है, पहल पुरसा बिरा अथोन पुरसा दमरा। कहिंदे जिहड़े उपनिषद ने सिमरतियां ने ਉਹ ਕਹਿੰਦੀਆਂ ਨੇ ਵੀ ਇਹ ਜਦੋਂ ਪਹਿਲੀ ਵਾਰ ਪੁਰਸ਼ ਨੂੰ ਬਾਣੀ ਹੋਈ, ਇਲਹਾਮ ਹੋਇਆ ਕਿ ਮੈਂ ਇੱਕ ਤੋਂ ਬਹੁਤ ਰੂਪ ਹੋ ਜਾਵਾਂ, ਇਹ ਪਾਰਬ੍ਰਹਮ ਪਰਮੇਸ਼ਰ ਨੇ ਜਦੋਂ ਮੰਤਰ ਦਿੱਤਾ, ਕਹਿੰਦੇ ਉਦੋਂ ਉਹਨੇ ਸੰਕਲਪ ਲਿਆ ਕਿ ਮੈਂ ਇੱਕਾਂ ਬਹੁਤ ਰੂਪ ਹੋ ਜਾ, ਉਦੋਂ ਇੱਕ ਤੋਂ ਬਹੁਤ ਰੂਪ ਹੋ ਗਿਆ। ਤੇ ਕਹਿੰਦੇ ਉਹ ਜਿਹੜੀ ਤੁਹਾਨੂੰ ਤੋਂ ਪੈਦਾ ਹੋਈ ਉਹਦੇ ਤੋਂ ਸਾਰੀ ਪ੍ਰਕਿਰਤੀ ਪੈਦਾ ਹੋਈ। ਇਸ ਤਰ੍ਹਾਂ ਇਸ ਮਤ ਵਾਲੇ ਮੰਨਦੇ ਹੈ, ਤੇ ਵਿਦਾਂਤੀ ਵੀ ਇਸ ਤਰ੍ਹਾਂ ਹੀ ਮੰਨਦੇ ਹੈ ਕਿ ਪਹਿਲਾਂ ਪਰਮਾਤਮਾ ਤੋਂ ਇੱਕ ਧੁਨ ਪੈਦਾ ਹੋਈ, ਧੁਨ ਚੋਂ ਸਾਰਾ ਸੰਸਾਰ ਪੈਦਾ ਹੋਇਆ। ਇਸਲਾਮ ਮਤ ਵਾਲੇ ਵੀ ਇੱਦਾਂ ਹੀ ਮੰਨਦੇ ਆ, ਕਹਿੰਦੇ ਪਹਿਲੇ ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਸਾਜੀ ਉਦੋਂ ਕੁੰਨ ਸ਼ਬਦ ਕਿਹਾ, ਕੁੰਨ ਕਹਿੰਦੇ ਉਹ ਕੁੰਨ ਸ਼ਬਦ ਦੇ ਕਹਿਣ ਨਾਲ ਸਾਰੀ ਸ੍ਰਿਸ਼ਟੀ ਸਾਜੀ ਗਈ ਹੈ। ਸੋ ਚਲੋ ਇੱਥੇ ਤੱਕ ਆਪਾਂ ਸ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ, ਗਿਆਨ ਲਈ ਵਾਧੇ ਲਈ ਹਰ ਚੀਜ਼ ਲਾਜ਼ਮੀ ਹੁੰਦੀ ਹੈ। ਆਓ ਹੁਣ ਮਹਾਰਾਜ ਜੀ ਦੇ ਅਨੁਕੂਲ ਅਰਥ ਕਰੀਏ, ਕਿਉਂਕਿ ਇਹ ਤੁਰਕੀ ਬਾਣੀ ਹੈ, ਤੁਰਕੀ ਬਾਣੀ ਦੇ ਆਪਣੇ ਸਿਧਾਂਤ ਨੇ ਔਰ ਆਪਣਾ ਹੀ ਉਪਦੇਸ਼ ਹੈ ਸਤਿਗੁਰੂ ਸਾਹਿਬ ਜੀ ਦਾ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਦੁਬਾਰਾ ਫਿਰ ਅੰਦਰੂਨੀ ਅਰਥ ਇਸ ਸ਼ਬਦ ਦੇ ਸ਼੍ਰਵਣ ਕਰਦੇ ਹਾਂ। ਇਹ ਜਿਹੜੇ ਪਹਿਲੇ ਇੱਥੇ ਤੱਕ, ਕਿਉਂਕਿ ਅਗਲੀਆਂ ਪੰਕਤੀਆਂ ਦੇ ਅਰਥ ਸੇਮ ਹੀ ਚੱਲਣੇ ਆ, ਅਤੇ ਥੋੜ੍ਹਾ ਥੋੜ੍ਹਾ ਵੱਖਰੇ ਵੱਖਰੇ ਟੀਕਾਕਾਰਾਂ ਨੇ ਅਰਥ ਜਿਹੜੇ ਆ ਉਹ ਆਪਣੇ ਹਿਸਾਬ ਨਾਲ ਕੀਤੇ ਆ। ਹੁਣ ਅੰਤਰਮੁਖੀ ਅਰਥ ਸੁਣੀਏ ਆਪਾਂ, ਸਾਨੂੰ ਕੀ ਉਪਦੇਸ਼ ਆ ਅੱਜ, ਕਿਉਂਕਿ ਇਹ ਚੀਜ਼ ਬੜੀ ਲਾਜ਼ਮੀ ਹੁੰਦੀ ਹੈ। ਸ੍ਰਿਸ਼ਟੀ ਕਦੋਂ ਬਣੀ,
ਕਿਵੇਂ ਬਣੀ ਕਿਵੇਂ ਨਹੀਂ ਬਣੀ। ਅੱਜ ਕੱਲ੍ਹ ਤਾਂ ਬੰਦਾ ਆਪ ਦੇ ਜਨਮ ਦੀ ਚਿੰਤਾ ਨਹੀਂ ਲੈਂਦਾ, ਵੀ ਕੋਈ ਗੱਲ ਨਹੀਂ ਜਿਹੜੀ ਡੇਟ ਹੋਏਗੀ ਕਾਗਜ਼ਾਂ 'ਚ ਲਿਖੀ ਹੋਏਗੀ। ਸ੍ਰਿਸ਼ਟੀ ਤਾਂ ਬੜੀ ਵੱਡੀ ਗੱਲ ਹੈ। ਸੋ ਜੀ ਜੈਸਾ ਜੈਸਾ ਕਿਸੇ ਨੂੰ ਇਲਹਾਮ ਹੋਇਆ ਵੈਸਾ ਵੈਸਾ ਅਗਲੇ ਨੇ ਬਿਆਨ ਵੀ ਕੀਤਾ ਹੈ। ਆਓ ਮਹਾਰਾਜ ਜੀ ਸਾਨੂੰ ਅੰਤਰਮੁਖੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਇਸ ਬਾਣੀ ਦੇ ਰਾਹੀਂ। ਕਹਿੰਦੇ ਪਹਿਲ ਪੁਰੀਏ ਪੁੰਡਰਕ ਬਨਾ ਤਾਂ ਚੇ ਹੰਸਾ ਸਗਲੇ ਜਨਾ। ਕਹਿੰਦੇ ਭਾਈ ਉਹ ਜਿਹੜਾ ਪਹਿਲਾਂ ਸਭ ਤੋਂ ਪਾਕ ਪਵਿੱਤਰ ਪਰਮੇਸ਼ਰ ਹੈ ਨਾ, ਉਹਦੇ ਤੋਂ ਇਹ ਕਮਲ ਦੇ ਫੁੱਲ ਸਮਾਨ ਪੁੰਡਰਕ ਬਨਾ ਪਾਕ ਪਵਿੱਤਰ ਸ੍ਰਿਸ਼ਟੀ ਹੋਣ ਚਾਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਾਧ ਸੰਗਤ ਜੀ ਬੱਚਾ ਛੋਟਾ ਹੁੰਦਾ ਨਾ, ਉਹ ਕਮਲ ਦੇ ਫੁੱਲ ਨਾਲੋਂ ਵੀ ਪਵਿੱਤਰ ਹੁੰਦਾ, ਸਾਫ਼ ਸੁਥਰਾ ਹੁੰਦਾ।

ਜੰਮਣ ਮਰਨ ਦੀ ਕਈ ਤਰ੍ਹਾਂ ਦੀ। ਕਹਿੰਦੇ ਫਿਰ ਉਹ ਵਾਹਿਗੁਰੂ ਨੂੰ ਭੁਲਾ ਦਿੰਦਾ ਹੌਲੀ ਹੌਲੀ ਤੇ ਆਪ ਉਸੇ ਸੰਸਾਰ ਚ ਫਿਰ ਰਮਿਆ ਰਹਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਕਿਨ ਮਹਾਰਾਜ ਜੀ ਕਹਿੰਦੇ ਭਾਈ ਜਿਵੇਂ ਹੰਸ ਪਵਿੱਤਰ ਹੁੰਦਾ ਨਾ ਉਵੇਂ ਪਾਕ ਪਵਿੱਤਰ ਰਿਹਾ ਕਰੋ। ਜਿਵੇਂ ਹੰਸ ਦੀ ਚੁੰਝ ਦੇ ਵਿੱਚ ਇੱਕ ਖਟਾਸ ਹੁੰਦੀ ਹੈ, ਉਹਨੂੰ ਦੁੱਧ ਪਾਓ ਉਹ ਦੁੱਧ ਦੇ ਵਿੱਚ ਚਿੰਝ ਰੱਖੂਗਾ ਆਪਣੀ, ਕੁਝ ਸੈਕਿੰਡਾਂ 'ਚ ਦੁੱਧ ਪੱਟ ਕੇ ਦੁੱਧ ਵੱਖਰਾ ਪਾਣੀ ਵੱਖਰਾ ਹੋ ਜਾਏਗਾ। ਐਸੀ ਆਤਮ ਵਸੈਣੀ ਬੁੱਧੀ ਹੋਵੇ ਤੁਹਾਨੂੰ

ਜਾਵੇ। ਫੁਰਨੇ ਦੇ ਨਾਲ ਹੀ ਐਸਾ ਗਿਆਨ ਅੰਦਰ ਉਤਪੰਨ ਹੋਏ ਕਿ ਉਹ ਫੁਰਨੇ ਨੂੰ ਕੱਢ ਦੇਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਤੋਂ ਕੰਨ ਭਰਿਆ ਨਾ ਜਾਏ, ਉਹਦੇ ਤੋਂ ਉਲਟ ਕੇ ਉਹਦੇ ਅਗਿਆਨ ਨੂੰ ਕੱਟ ਕੇ ਗਿਆਨ ਦੀ ਵਿਰਧੀ ਕਰ ਦੇਵੇ ਅੰਦਰ। ਐਸਾ ਪਵਿੱਤਰ ਅੰਦਰਲਾ ਚਾਹੀਦਾ ਹੈ। ਮਹਾਰਾਜ ਜੀ ਅੱਗੇ ਬਚਨ ਕਰਦੇ ਆ, ਤਾਂ ਚੇ ਹੰਸਾ ਸਗਲੇ ਜਨਾ, ਕਹਿੰਦੇ ਵਾਹਿਗੁਰੂ ਤੋਂ ਫਿਰ ਜਿੱਥੋਂ ਆਪਾਂ ਪੈਦਾ ਹੋਏ ਹਾਂ ਪਾਕ ਪਵਿੱਤਰ ਉਹਦੀ ਰਜ਼ਾ 'ਚ ਰਹਿਣਾ ਚਾਹੀਦਾ। ਕਹਿੰਦੇ ਫਿਰ ਉਹਦੇ ਤੋਂ ਭਾਈ ਹੰਸਾ ਹੰਸ ਰੂਪ ਮਹਾਂਪੁਰਸ਼ ਵੀ ਪ੍ਰਗਟ ਹੋਏ ਹੈ, ਪੈਦਾ ਹੋਏ ਹੈ, ਸਾਨੂੰ ਉਹਨਾਂ ਦੀ ਸੰਗਤ ਵੀ ਕਰਨੀ ਚਾਹੀਦੀ ਹੈ, ਉਹਨਾਂ ਦੇ ਬਚਨ ਵੀ ਸੁਣਨੇ ਚਾਹੀਦੇ। ਜਿਤਨੇ ਵੀ ਜਨਾ ਜਿੰਨੇ ਵੀ ਜਨ ਹਨ ਲੋਕ ਹਨ, ਵਾਹਿਗੁਰੂ ਦੇ ਪਿਆਰਿਆਂ ਦੇ ਬਚਨ ਸਾਨੂੰ ਸੁਣਨੇ ਚਾਹੀਦੇ ਨੇ।

ਇਹਦੇ ਮਨ ਚ ਪ੍ਰੇਮ ਹੋਵੇ, ਇਹਦੇ ਮਨ ਚ ਬੈਰਾਗ ਹੋਵੇ। ਜਿੰਨਾ ਚਿਰ ਅੰਦਰ ਪ੍ਰੇਮ ਨਾਲ ਭਿੱਜਿਆ ਨਹੀਂ ਹੋਇਆ, ਅੰਦਰਲਾ ਬੈਰਾਗੀ ਨਹੀਂ ਹੋਇਆ, ਉਨਾ ਚਿਰ ਸਮੇਂ ਦੀ ਖਰਾਬੀ ਹੁੰਦੀ ਹੈ ਬਹੁਤ ਜ਼ਿਆਦਾ। ਤੇ ਜਦੋਂ ਅੰਦਰਲਾ ਭਿੱਜਿਆ ਹੋਵੇ, ਬੈਰਾਗੀ ਹੋਵੇ, ਪ੍ਰੇਮ ਦੇ ਰੰਗ ਵਿੱਚ ਰੱਤਿਆ ਹੋਇਆ ਹੋਵੇ, ਫਿਰ ਇਹ ਕੰਡੀਸ਼ਨ ਨਹੀਂ ਬਣਦੀ, ਫਿਰ ਕਿਰਪਾ ਹੋ ਜਾਂਦੀ ਹੈ ਮਹਾਰਾਜ ਸਾਹਿਬ ਜੀ ਦੀ। ਅਥੋਨ ਪੁਰਸਾ ਦਮਰਾ ਕਹਿੰਦੇ ਇਕੱਲਾ ਭਿੱਜਿਆ ਨਹੀਂ ਗੱਲ ਬਣਦੀ ਵੀ ਮਨ ਬੈਰਾਗੀ ਹੋ ਗਿਆ, ਕਹਿੰਦੇ ਅੱਖਾਂ ਨੂੰ, ਹੱਥਾਂ ਨੂੰ, ਪੈਰਾਂ ਨੂੰ, ਇੰਦਰੀਆਂ ਨੂੰ, ਆਪਣਿਆਂ ਨੂੰ, ਇਹਨਾਂ ਨੂੰ ਵੀ ਨਾਲ ਦੀ ਨਾਲ ਰੋਕ ਕੇ ਰੱਖਣਾ ਹੈ, ਵਿਕਾਰੀ ਨਹੀਂ ਹੋਣ ਦੇਣਾ। ਕਿਉਂਕਿ ਇਹਨਾਂ ਨਾ ਹੋਵੇ ਵੀ ਮਨ ਚ ਵੈਰਾਗ ਤਾਂ ਬਥੇਰਾ ਹੋਵੇ ਪਰ ਇੰਦਰੀ ਵਿਕਾਰੀ ਹੋਣ। ਮਹਾਰਾਜ ਜੀ ਕਹਿੰਦੇ ਇਹ ਵੀ ਨਹੀਂ ਚੱਲਦਾ, ਇੱਕ ਚੀਜ਼ ਤਾਂ ਕੋਈ ਵੀ ਨਹੀਂ ਚੱਲਦੀ ਗੁਰੂ ਘਰ ਦੇ ਵਿੱਚ ਵੀ ਇੱਕ ਪਾਸੜ ਕੁਛ ਹੋਵੇ। ਮਹਾਰਾਜ ਜੀ ਕਹਿੰਦੇ ਅੱਖਾਂ ਨੂੰ ਰੋਕਣਾ, ਬੁਰਾ ਨਾ ਦੇਖਣ ਕਿਸੇ ਦਾ, ਕੰਨਾਂ ਨੂੰ ਰੋਕਣਾ, ਬੁਰਾ ਨਾ ਸੁਣਨ ਕਿਸੇ ਦਾ, ਜੀਭਾਂ ਨੂੰ ਰੋਕਣਾ, ਬੁਰਾ ਨਾ ਬੋਲੇ ਕਿਸੇ ਨੂੰ, ਇਸ ਤਰ੍ਹਾਂ ਕਰਕੇ ਇਹਨਾਂ ਨੂੰ ਆਪਣੇ ਅੰਡਰ ਲੈ ਲੈਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕੰਟਰੋਲ 'ਚ ਲੈ ਲੈਣਾ। ਜਦੋਂ ਇਹ ਕੰਟਰੋਲ 'ਚ ਆ ਗਏ, ਮਨ ਵੀ ਕੰਟਰੋਲ 'ਚ ਆ ਗਿਆ, ਇੰਦਰੇ ਵੀ ਕੰਟਰੋਲ 'ਚ ਆ ਗਏ ਸਾਰੇ,

ਆਹ ਜਿਹੜਾ ਜੀਵ ਹੈ ਨਾ ਅਸਗਾ, ਇਹ ਉਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਇੱਕ ਦਿਨ ਲੀਨ ਹੋ ਜਾਂਦਾ, ਬੰਦਗੀ ਕਰ ਕਰਕੇ ਕਰ ਕਰਕੇ, ਭਜਨ ਕਰ ਕਰਕੇ ਵਾਹਿਗੁਰੂ ਜੀ ਦਾ ਹੱਕ ਸਤਨਾਮ ਸ੍ਰੀ ਵਾਹਿਗੁਰੂ, ਫਿਰ ਇਹਨੂੰ ਅਨੁਭਵ ਹੁੰਦਾ ਨਾਚੈ ਅਸਗਾ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਕਿ ਸੰਸਾਰ ਤਾਂ ਬਾਗ ਹੈ ਰੱਬ ਦਾ, ਇਹਦੀਆਂ ਟਿੰਡਾਂ ਚ ਜਿਹੜਾ ਪਾਣੀ ਭਰਿਆ ਹੋਇਆ ਹੈ, ਇਹ ਜਿਵੇਂ ਖੂਹ ਦੇ ਵਿੱਚੋਂ ਜਲ ਆਉਂਦਾ ਟਿੰਡਾਂ ਵਾਲਾ, ਉਹ ਬਲਦ ਉਹਨੂੰ ਗੇੜਦੇ ਰਹਿੰਦੇ ਆ, ਟਿੰਡਾਂ ਚ ਕਿਲੋ ਕਿਲੋ ਸਵਾ ਕਿਲੋ ਪਾਣੀ ਐ ਲੱਗੀਆਂ ਹੁੰਦੀਆਂ, ਉਹ ਇੱਕ ਪਟੇ ਜੇ ਨੂੰ ਆਉਂਦਾ ਰਹਿੰਦਾ, ਬਾਹਰ ਡਿੱਗਦਾ ਰਹਿੰਦਾ, ਟਿੰਡਾਂ ਭਰਦੀਆਂ ਰਹਿੰਦੀਆਂ, ਟਿੰਡਾਂ ਖਾਲੀ ਹੁੰਦੀਆਂ ਰਹਿੰਦੀਆਂ। ਮਹਾਰਾਜ ਜੀ ਕਹਿੰਦੇ ਇਹ ਵਾਹਿਗੁਰੂ ਦਾ ਬਾਗ ਹੈ ਸੰਸਾਰ, ਜਿਵੇਂ ਟਿੰਡਾਂ ਵਾਲਾ ਖੂਹ ਸੰਸਾਰ ਨੂੰ ਆਪਣੀ ਚੇਤਨ ਸੱਤਾ ਦਿੰਦਾ ਰਹਿੰਦਾ ਸੁਧਾਰਨ ਦੇ ਲਈ, ਜੀਵਨ ਬਤੀਤ ਕਰਨ ਦੇ ਲਈ, ਚੜ੍ਹਦੀ ਕਲਾ ਚ ਬਤੀਤ ਕਰਨ ਦੇ ਲਈ। ਕਹਿੰਦੇ ਉਸੇ ਤਰ੍ਹਾਂ ਭਾਈ ਇਹ ਜਿਹੜੀ ਵਾਹਿਗੁਰੂ ਦੀ ਜੋਤ ਹੈ ਅੰਦਰ ਸਾਡੇ ਬੈਠੀ, ਸਾਡੇ ਪ੍ਰਤੇਕ ਅੰਗ ਨੂੰ, ਜਿਵੇਂ ਟਿੰਡ ਪਾਣੀ ਨਾਲ ਭਰ ਜਾਂਦੀ ਹੈ, ਏਦਾਂ ਸਵਾਸਾਂ ਦੇ ਪਾਣੀ ਨਾਲ ਭਰ ਕੇ ਰੱਖਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਉਹ ਟਿੰਡ ਫਿਰ ਬਾਹਰ ਆ ਕੇ ਖਾਲੀ ਹੋ ਜਾਂਦੀ ਹੈ, ਫਿਰ ਥੱਲੇ ਚਲੀ ਜਾਂਦੀ ਹੈ, ਜਿੰਨਾ ਚਿਰ ਸਾਡੇ ਸਰੀਰ ਰੂਪ ਟਿੰਡ ਚ ਵਾਹਿਗੁਰੂ ਦੀ ਜੋਤ ਰੂਪ ਸੱਤਾ ਕਰਕੇ ਸਵਾਸ ਰੂਪ ਜਲ ਰਹਿੰਦਾ ਹੈ, ਉਨਾ ਚਿਰ ਅਸੀਂ ਹਮ ਆਦਮੀ ਹਾਂ। ਇਕਦਮ ਹੀ ਮੋਹਲਤ ਬਹੁਤ ਨਾ ਜਾਣਾ, ਅਸੀਂ ਆਦਮੀ ਇਨਸਾਨ ਬੰਦੇ ਰਹਿੰਦੇ ਹਾਂ। ਜਦੋਂ ਉਹ ਖਾਲੀ ਹੋ ਜਾਂਦਾ, ਸਵਾਸਾਂ ਦਾ ਤੇਲ ਮੁੱਕ ਜਾਂਦਾ, ਉਸ ਵੇਲੇ ਸਰੀਰ ਡੈਡ ਹੋ ਜਾਂਦਾ, ਖਤਮ ਹੋ ਜਾਂਦਾ। ਫਿਰ ਜਿਵੇਂ ਉਹ ਖਾਲੀ ਹੋਈ ਟਿੰਡ ਦੁਬਾਰੇ ਫਿਰ ਥੱਲੇ ਜਾਂਦੀ ਹੈ, ਫਿਰ ਪਾਣੀ ਦੀ ਭਰ ਜਾਂਦੀ ਹੈ, ਤੇ ਫਿਰ ਉੱਪਰ ਆ ਕੇ ਖਾਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਉੱਥੇ ਟਿੰਡ ਨਹੀਂ ਬਦਲਦੀ ਸੌਖੀ ਜੀ, ਲੇਕਿਨ ਸਾਡੇ ਸਰੀਰ ਜ਼ਰੂਰ ਬਦਲਦੇ ਰਹਿੰਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਹਰ ਕਾ ਬਾਗਰਾ ਨਾਚਾ ਪਿੰਦੀ ਮੈਂ ਸਾਗਰਾ, ਇਹ ਸੰਸਾਰ ਵਾਹਿਗੁਰੂ ਦਾ ਬਾਗ ਹੈ, ਜਿਵੇਂ ਟਿੰਡਾਂ ਚ ਜਲ ਭਰ ਭਰ ਕੇ ਆਉਂਦਾ ਤੇ ਇਹ ਬਾਗ ਨੂੰ ਸਿੰਚਦਾ ਹੈ, ਉਸੇ ਤਰ੍ਹਾਂ ਜੀਵ ਰੂਪ ਟਿੰਡਾਂ ਦੇ ਵਿੱਚ ਵਾਹਿਗੁਰੂ ਦੀ ਚੇਤਨਤਾ ਰੂਪ ਜਲ ਭਰਿਆ ਹੋਇਆ, ਸਵਾਸ ਰੂਪ ਜਲ ਭਰਿਆ ਹੋਇਆ, ਇਹ ਜਿੰਨਾ ਚਿਰ ਜਿਸ ਜਿਸ ਸਰੀਰ ਚ ਰਹਿੰਦਾ ਉਹਨੂੰ ਸਿੰਚਦਾ ਰਹਿੰਦਾ ਹੈ, ਤਾਕਤ ਦਿੰਦਾ ਰਹਿੰਦਾ ਹੈ, ਸੱਤਾ ਦਿੰਦਾ ਰਹਿੰਦਾ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ।

ਭਰਿਆ ਹੁੰਦਾ ਸਵਾਸਾਂ ਦਾ। ਹੁਣ ਸਰੀਰ ਦਾ ਪ੍ਰਤੇਕ ਅੰਗ ਚੇਸ਼ਟਾ ਕਰਦਾ, ਫਿਰ ਉਂਗਲਾਂ ਵੱਖਰੀਆਂ ਹਿਲਦੀਆਂ ਨੇ, ਜੁਆਇੰਟ ਵੱਖਰਾ ਵੱਖਰਾ ਕੰਮ ਕਰਦੇ ਆ, ਤੇ ਬੁੱਧੀ ਵੱਖਰਾ ਕੰਮ ਕਰਦੀ ਆ, ਦਿਲ ਵੱਖਰਾ ਕਰਦਾ, ਦਿਮਾਗ ਵੱਖਰਾ ਕਰਦਾ। ਇਹ ਸਾਰੀਆਂ ਸਰੀਰ ਦੀਆਂ ਇੰਦਰੀਆਂ ਸਰੀਰ ਨੂੰ ਚੇਤਨ ਸੱਤਾ ਪ੍ਰਾਪਤ ਹੋਣ ਤੋਂ ਬਾਅਦ ਆਪਣੀ ਆਪਣੀ ਚੇਸ਼ਟਾ ਚ ਲੱਗੀਆਂ ਰਹਿੰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਕ੍ਰਿਸ਼ਨ ਜੀ ਨੂੰ ਅਰਜਨ ਨੇ ਪੁੱਛਿਆ ਸੀ ਗੀਤਾ ਚ, ਕਹਿੰਦੇ ਜੀ ਜਿਹੜਾ ਮਹਾਤਮਾ ਹੁੰਦਾ ਉਹ ਕਰਮ ਬੰਧਨ ਚ ਕਿਉਂ ਨਹੀਂ ਪੈਂਦਾ? ਉਹ ਕਹਿੰਦੇ ਭਾਈ ਗੁਣਾ ਗੁਣੇਸ਼ੁ ਵਰਤੰਤੇ ਇਤੀ ਮਤਵਾ ਨ ਸੱਜਤੇ। ਮਹਾਤਮਾ ਸੰਸਾਰ ਤੋਂ ਉੱਪਰ ਉੱਠ ਕੇ ਸੰਸਾਰ ਚ ਜੋ ਵਰਤ ਰਿਹਾ ਉਹਨੂੰ ਦੇਖਦਾ ਵੀ ਗੁਣ ਗੁਣਾਂ ਚ ਵਰਤ ਰਹੇ ਹੈ, ਮੇਰਾ ਇਸ ਕਾਰਿਆਂ ਨਾਲ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰਹੀਆਂ ਨੇ, ਖਾਲੀ ਹੋ ਰਹੀਆਂ ਨੇ, ਆ ਰਹੀਆਂ ਨੇ, ਜਾ ਰਹੀਆਂ ਨੇ, ਭਾਵ ਜੀਵ ਜਨਮ ਰਹੇ ਨੇ, ਜੀਵ ਮਰ ਰਹੇ ਨੇ। ਉਹ ਦੇਖਦੇ ਆ ਤੇ ਦੇਖਦੇ ਰਹਿੰਦੇ ਆ ਦ੍ਰਿਸ਼ਟਾ ਬਣ ਕੇ, ਨਿਰਲੇਪ ਹੋ ਕੇ। ਉਹਨਾਂ ਦੇ ਉੱਤੇ ਨਾ ਕਿਸੇ ਦੇ ਆਉਣ ਦੀ ਖੁਸ਼ੀ, ਨਾ ਕਿਸੇ ਦਾ ਗਮ ਰਹਿੰਦਾ ਹੈ। ਉਹਨਾਂ ਦੀਆਂ ਜਿਹੜੀਆਂ ਇੰਦਰੀਆਂ ਨੇ, ਅੱਖਾਂ ਨੇ, ਦਿਲ ਦਿਮਾਗ ਹੈ, ਸਭ ਕੁਝ ਹੈ, ਉਹ ਫਿਰ ਵਾਹਿਗੁਰੂ ਦੇ ਭਾਣੇ ਚ ਨੱਚਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਭਾਵ ਵਾਹਿਗੁਰੂ ਦੀ ਰਜ਼ਾ ਚ ਰਹਿੰਦੀਆਂ ਨੇ। ਉਹ ਐ ਨਹੀਂ ਵੀ ਜਿੱਥੇ ਜੀ ਕਰਿਆ ਰੋਣ ਲੱਗ ਪਏ, ਜਿੱਥੇ ਜੀ ਕਰਿਆ ਹੱਸਣ ਲੱਗ ਪਏ। ਮਈਆ ਤੇ ਬਹਿਰੇ ਕੰਨਾ, ਕਿਉਂਕਿ ਉਹਨਾਂ ਨੂੰ ਇਹ ਅਨੁਭਵ ਹੁੰਦਾ ਜਿਹੜਾ ਨਿਯੰਤਾ ਵਾਹਿਗੁਰੂ ਹੈ। ਨਈਆ ਕਹਿੰਦੇ ਨੇ ਨਿਯੰਤਾ ਨੂੰ, ਪ੍ਰੇਰਕ ਨੂੰ, ਕਹਿੰਦੇ ਜਿਹੜਾ ਪ੍ਰੇਰਕ ਪ੍ਰਭੂ ਹੈ ਨਾ ਵਾਹਿਗੁਰੂ ਭਾਈ, ਉਸ ਤੋਂ ਬਿਨਾਂ ਨਾ ਕਿਸੇ ਦਾ ਸੰਸਾਰ ਤੇ ਆਉਣਾ ਹੈ ਨਾ ਜਾਣਾ ਹੈ। ਜਿੰਨੀ ਸੱਤਾ ਸੰਸਾਰ ਨੂੰ, ਇੰਦਰੀਆਂ ਨੂੰ, ਜੀਵਾਂ ਨੂੰ, ਆਉਣ ਜਾਣ ਵਾਲਿਆਂ ਨੂੰ ਮਿਲ ਰਹੀ ਹੈ, ਇਹ ਵਾਹਿਗੁਰੂ ਦੇ ਤਰਸ ਨਾਲ ਹੀ ਮਿਲ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਰਕ ਨਾ ਚਾ ਪ੍ਰਮੀਆ ਚਾ, ਮਹਾਰਾਜ ਜੀ ਕਹਿੰਦੇ ਜਿਹੜੇ ਬਚਨ ਸੁਣੇ ਨੇ ਇਹਨਾਂ ਨੂੰ ਸੁਣ ਕੇ ਤਰਕ ਨਾ ਕਰੀ ਭਾਈ, ਭਰਮ ਜਾਏਗਾ। ਕਿਉਂ? ਇਨਸਾਨ ਕੋਲ ਬੁੱਧੀ ਛੋਟੀ ਹੈ, ਵਾਹਿਗੁਰੂ ਦੇ ਕੌਤਕ ਵੱਡੇ ਨੇ, ਵਾਹਿਗੁਰੂ ਦੀ ਤਾਕਤ ਵੱਡੀ ਹੈ। ਇਸ ਕਰਕੇ ਉਹ ਵੱਡੀ ਤਾਕਤ ਨੂੰ ਅਨੁਭਵ ਕਰ ਪਾਉਣਾ ਛੋਟੇ ਜਿਹੇ ਦਿਲ ਦਿਮਾਗ ਦਾ ਕੰਮ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇਸ ਕਰਕੇ ਭਰਮ ਜਾਂਦਾ ਹੈ। ਮਹਾਰਾਜ ਜੀ ਜਦੋਂ ਚਾਹੁੰਦੇ ਆ ਫਿਰ ਭਰਮਣ ਨਹੀਂ ਦਿੰਦੇ, ਫਿਰ ਕਹਿੰਦੇ ਭਾਈ ਤਰਕ ਨਾ ਚਾਹ, ਤਰਕ ਨਾ ਕਰ, ਭਰਮ ਜਾਏਗਾ। ਕੇਸਵਾ ਬਚੌਨੀ ਅਈਏ ਮਈਏ ਏਕ ਆਨ ਜੀਓ, ਕਹਿੰਦੇ ਕੇਸ਼ਵ ਜੀ ਦਾ ਬਚਨ ਹੈ, ਵਾਹਿਗੁਰੂ ਜੀ ਦਾ ਵੀ ਬਚਨ ਹੈ ਕਿ ਇਹ ਸ੍ਰਿਸ਼ਟੀ, ਇਹ ਸੰਸਾਰ ਮੇਰਾ ਹੀ ਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਹੀ ਵਸਦਾ ਹਾਂ ਇਹਦੇ ਵਿੱਚ, ਐਸਾ ਵਾਹਿਗੁਰੂ ਦਾ ਹੀ ਬਚਨ ਹੈ ਗੁਰਮੁਖ।

ਖੂਦ ਪੁਰਾਣੇ ਖੂਹਾਂ ਦੇ ਵਿੱਚ ਲੱਗਿਆ ਹੁੰਦਾ ਸੀ ਯੂਟਿਊਬ ਤੇ, ਟਿੰਡਾਂ ਵਾਲਾ ਖੂਹ ਭਰ ਕੇ ਦੇਖ ਸਕਦੇ ਹੋ, ਕੁਛ ਕੁ ਚੀਜ਼ਾਂ ਮਿਲ ਜਾਂਦੀਆਂ ਹੁਣ ਵੀ ਦੇਖਣ ਦੇ ਲਈ, ਦੇਖ ਲੈਣੀਆਂ ਚਾਹੀਦੀਆਂ, ਫਿਰ ਉਹ ਚੰਗੀ ਤਰ੍ਹਾਂ ਚੀਜ਼ ਸਮਝ ਆ ਜਾਂਦੀ ਹੈ। ਪੰਜਾਬ ਦੇ ਵਿੱਚ ਕਿਤੇ ਕਿਤੇ ਟਿੰਡਾਂ ਵਾਲੇ ਖੂਹ ਬਚੇ ਆ, ਉਹ ਵੀ ਯਾਦਗਾਰੀ ਮਾਤਰ, ਬਾਕੀ ਸਭ ਖਤਮ ਹੋ ਗਿਆ ਵਿਰਸਾ। ਇਹ ਟਿੰਡ ਬਿੰਦੀ ਉਭਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚਿਦਵਾ। ਕਹਿੰਦੇ ਜਿਵੇਂ ਕਦੇ ਪਾਣੀ ਨਾਲ ਥੱਲੇ ਖੂਹ 'ਚ ਜਾਂਦੀ ਹੈ, ਭਰ ਜਾਂਦੀ ਹੈ, ਉੱਪਰ ਆ ਕੇ ਖਾਲੀ ਹੋ ਜਾਂਦੀ ਹੈ। ਮਹਾਰਾਜ, ਇੱਦਾਂ ਹੀ ਸਾਨੂੰ ਇੱਕ ਸਰੀਰ ਮਿਲਦਾ, ਉਹਦੇ 'ਚ ਅਸੀਂ ਰਹਿੰਦੇ ਹਾਂ, ਅਤੇ ਜਿੰਨਾ ਸਮਾਂ ਸੰਯੋਗ ਹੁੰਦਾ ਸਰੀਰ ਦਾ ਔਰ ਸਵਾਸ ਦਾ, ਉਨਾ ਸਮਾਂ ਉਹਦੇ 'ਚ ਰਹਿ ਕੇ ਅੱਗੇ ਕੂਚ ਕਰ ਜਾਂਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਗੇ ਟੁਰ ਜਾਂਦੇ ਹਾਂ। ਅੱਗੇ ਮਤਲਬ ਕਿ ਕਿਸੇ ਹੋਰ ਜਨਮ 'ਚ, ਜਾਂ ਮਨੁੱਖਾ ਜਨਮ ਦੁਬਾਰੇ ਮਿਲ ਜਾਂਦਾ ਹੋਏਗਾ ਕਿਸੇ ਨੂੰ ਚੰਗੇ ਭਾਗਾਂ ਕਰਕੇ, ਬੰਦਗੀ ਕਰਕੇ, ਜਾਂ ਫਿਰ ਆ ਜੰਮਣ ਮਰਨ ਦਾ ਰਸਤਾ, ਜਿਹੜੇ ਜੀਵ ਨੇ ਜੰਮ ਰਹੇ ਆ ਮਰ ਰਹੇ।

ਵੀ ਜਿਹੜੀਆਂ 84 ਲੱਖ ਜੂਨਾਂ ਨੇ, ਜਦਕਿ ਸਿੱਧਾ ਸਿੱਧਾ ਮਹਾਰਾਜ ਜੀ ਨੇ ਕਿਹਾ 84 ਲੱਖ ਜੂਨ ਉਪਾਈ ਰਿਜਕ ਦੀਆ ਸਭ ਹੁਕਮਤਾਂ ਦਿੱਤਾ, ਸਿੱਧਾ ਸਿੱਧਾ ਲਿਖਿਆ। ਫਿਰ ਇਹ ਵੀ ਲਿਖਿਆ 42 ਲੱਖ ਜੀ ਜਲ ਮੈਂ ਹੋ ਤੇ ਬੀਠਲ ਪਹਿਲਾ ਕਾਇ ਕਰੋ, 42 ਲੱਖ ਜੀਵ ਜਲ ਚ ਨੇ, ਬਾਕੀ 42 ਲੱਖ ਓਪਨ ਨੇ ਮਿੱਟੀ ਚ, ਪਹਾੜਾਂ ਚ, ਦਰਖਤਾਂ ਤੇ ਜਾਂ ਜਿੱਦਾਂ ਮਰਜ਼ੀ। ਇਹ ਜੁਨੀਆਂ ਨੇ ਸਾਰੀਆਂ, ਤੇ ਅੱਜ ਵੀ ਕੋਈ ਅਬਨੋਰਮਲ ਬੰਦਾ ਕਹੇ ਵੀ 84 ਲੱਖ ਜੂਨ ਨਹੀਂ ਹੁੰਦੀ, ਆਪਾਂ ਮੰਨ ਵੀ ਲਈਏ। ਕਿਉਂ? ਕਿਉਂਕਿ ਉਹਨੂੰ ਕੀ ਪਤਾ ਵਿਚਾਰੇ ਨੂੰ ਹੁੰਦੀ ਹੈ ਕਿ ਨਹੀਂ ਹੁੰਦੀ, ਜਿਹਦਾ ਨਾ ਦਿਲ ਦਿਮਾਗ ਕੰਮ ਕਰਦਾ ਨਾ ਜਿਹਨੂੰ ਕੋਈ ਸੋਝੀ ਹੈ। ਪਰ ਜੇ ਕੋਈ ਪੜ੍ਹਿਆ ਲਿਖਿਆ ਬੰਦਾ, ਸੂਝਵਾਨ ਬੰਦਾ, ਸਿਆਣਾ ਬੰਦਾ ਕਹੇ ਵੀ ਕੋਈ 84-84 ਲੱਖ ਜੂਨੀ ਨਹੀਂ ਹੁੰਦੀ, ਫਿਰ ਸੋਚਣਾ ਬਣਦਾ ਵੀ ਜਾਂ ਤਾਂ ਇਹਦੀ ਮੱਤ ਤੇ ਪੜਦਾ ਪਿਆ ਹੋਇਆ, ਜਾਂ ਇਹ ਵੀ ਉਨਾ ਹੀ ਮੂਰਖ ਹੈ ਜਿੰਨਾ ਇੱਕੋ ਹੀ ਅਬਨੋਰਮਲ ਬੰਦਾ ਹੁੰਦਾ। ਸਭ ਕੁਛ ਤਾਂ ਅੱਖਾਂ ਦੇ ਅੱਗੇ ਤੁਰਿਆ ਫਿਰਦਾ। ਕਿੰਨੇ ਜੀਵ ਨੇ ਜਿਹੜੇ ਆ ਤੁਰੇ ਫਿਰਦੇ ਆ। ਸਤਸੰਗ ਜੀ, ਦੇਸ਼ ਬਦਲੀਏ ਨਾ, ਪੰਛੀਆਂ ਦੀਆਂ ਨਸਲਾਂ ਬਦਲ ਜਾਂਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਸ਼ੂਆਂ ਦੀਆਂ ਨਸਲਾਂ ਬਦਲ ਜਾਂਦੀਆਂ ਨੇ, ਆਪਣੇ ਜਿਹੜੀਆਂ ਬਿੱਲੀਆਂ ਨੇ ਪੰਜਾਬ ਦੀਆਂ, ਉਹ ਖੂੰਖਾਰ ਬਿੱਲੀਆਂ ਨੇ, ਨੇੜੇ ਨਹੀਂ ਅਸੀਂ ਲਾ ਸਕਦੇ ਉਹਨਾਂ ਨੂੰ, ਵੱਢ ਖਾਣ ਨੂੰ ਪੈਂਦੀਆਂ ਨੇ। ਤੇ ਆਸਟ੍ਰੇਲੀਆ 'ਚ ਅਸੀਂ ਜਾ ਕੇ ਦੇਖਿਆ, ਉਹ ਐਂ ਜੇ ਬੈਠੇ ਹੋਈਏ ਗੋਦ 'ਚ ਆ ਕੇ ਬਹਿ ਜਾਂਦੀਆਂ ਬਿੱਲੀਆਂ, ਨਾ ਬੰਦੇ ਤੋਂ ਡਰਦੀਆਂ ਨਾ ਉਹਨਾਂ ਨੂੰ ਬੰਦੇ ਤੋਂ ਡਰ ਲੱਗਦਾ ਹੈ। ਬਿੱਲੀ ਪੰਜਾਬ ਵਾਲੀ ਵੀ ਹੈ ਤੇ ਬਿੱਲੀ ਉਹ ਵੀ। ਹੋਰ ਕਿੰਨੇ ਜੀਵ ਨੇ ਜਿਹੜੇ ਇੱਕੋ ਹੀ ਜੀਵ ਦੀ ਪਤਾ ਨਹੀਂ ਕਿੰਨੀਆਂ ਕੁ ਨਸਲਾਂ ਨੇ। ਸੱਪ ਨੇ, ਸੱਪ ਤਾਂ ਸੱਪ ਹੀ ਹੈ ਨਾ, ਇੱਕੋ ਹੀ ਸੱਪ ਦੀਆਂ ਕਿੰਨੀਆਂ ਨਸਲਾਂ ਨੇ। ਬੰਦੇ ਨੇ, ਆਪਾਂ ਕਾਲੇ ਪੀਲੇ ਪਤਾ ਨਹੀਂ ਕਿੰਨੀਆਂ ਨਸਲਾਂ ਬੰਦਿਆਂ ਦੀਆਂ, ਇਨਸਾਨਾਂ ਦੀਆਂ ਨੇ। ਉਹ ਇਹ ਸਾਰਾ ਕੁਛ 84 ਲੱਖ ਚ ਹੀ ਆਉਂਦਾ, ਸਭ ਕੁਛ ਅੱਖਾਂ ਦੇ ਅੱਗੇ ਆ। ਫਿਰ ਜਿਹੜੇ ਬੰਦੇ, ਕਈ ਇਹੋ ਜਿਹੇ ਵੀ ਆ ਮਹਾਤਮਾ ਜਿਹੜੇ ਮਾਸਾਹਾਰੀ ਨੇ, ਜਿਹੜੇ ਭਾਂਤ ਭਾਂਤ ਦੇ ਜੀਵਾਂ ਦਾ ਮਾਸ ਖਾਣਾ ਹਿਲੇ ਹੋਏ ਨੇ, ਉਹ ਵੀ ਕਹੀ ਜਾਣਗੇ 84 ਲੱਖ ਜੁੰਦਾ ਨਹੀਂ ਹੁੰਦੀਆਂ। ਤੇ ਜਿਹੜੇ ਜੀਆਂ ਨੂੰ ਮਾਰ ਮਾਰ ਖਾ ਰਹੇ ਹੋ, ਉਹ ਕੀ ਨੇ ਬਈ? ਸੋ ਮਹਾਰਾਜ ਜੀ ਕਹਿੰਦੇ ਆ, ਭਾਈ ਜੇ ਚਾਹੁੰਦੇ ਹੋ 84 ਦੇ ਦੁੱਖ ਤੋਂ ਬਚਣਾ, ਵਾਹਿਗੁਰੂ ਵਾਹਿਗੁਰੂ ਸਿਮਰਿਆ ਕਰੋ। ਇਹੀ ਗੱਲ ਇੱਥੇ ਮਹਾਰਾਜ ਬਚਨ ਕਰਦੇ ਨੇ ਭਗਤ ਨਾਮਦੇਵ ਜੀ, ਕਹਿੰਦੇ ਵਾਹਿਗੁਰੂ ਜਿਵੇਂ ਟਿੰਡਾਂ ਦਾ ਜਲ ਕਦੇ ਭਰ ਜਾਂਦਾ ਕਦੇ ਖਾਲੀ ਹੋ ਜਾਂਦਾ, ਉਦਾਂ ਹੀ ਸਾਡੇ ਸਰੀਰ ਚੋਂ ਸਵਾਸ ਕਦੇ ਭਰ ਜਾਂਦੇ।

ਭਰਮ ਭਰਮ ਆਏ ਤੁਮ ਚ ਦੁਆਰਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਬੜੇ ਜਨਮਾਂ ਦੇ ਵਿਛੜੇ ਹੋਏ ਆ ਮਹਾਰਾਜ। ਨਾਮਦੇਵ ਜੀ ਕਹਿੰਦੇ ਮਹਾਰਾਜ ਭਟਕ ਭਟਕ ਕੇ

ਕਈ ਜਨਮ ਬਤੀਤ ਕੀਤੇ ਮਹਾਰਾਜ, ਬੜਾ ਭਟਕ ਲਏ ਆ ਹੁਣ। ਹੁਣ ਤਾਂ ਭਟਕ ਭਟਕ ਕੇ ਮਨੁੱਖਾ ਜਨਮ ਮਿਲਿਆ ਤੇ ਜਨਮ ਲੈ ਕੇ ਤੁਹਾਡੀ ਸ਼ਰਨ ਚ ਆਏ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗਿਓਂ ਕਹਿੰਦੇ ਜਦੋਂ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ, ਫਿਰ ਉਹ ਪੁੱਛਦੇ ਆ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ। ਕਹਿੰਦੇ ਜੀ ਮੈਂ ਨਾਮਦੇਵ ਮਹਾਰਾਜ,

ਜਿਹੜਾ ਨਾ ਇਹਨੂੰ ਮੇਰੇ ਅੰਦਰੋਂ ਦੂਰ ਕਰ ਦਿਓ, ਇਹਨੂੰ ਨਿਵਾਰਨ ਕਰਾਉਣ ਆਏ ਆ, ਨਿਵਿਰਤੀ ਕਰਾਉਣ ਆਏ ਆ ਕਿ ਇਹ ਨਿਬੜ ਜਾਏ। ਬਸ ਹੁਣ ਬੜੇ ਜਨਮ ਭੋਗ ਲਏ, ਬੜੇ ਦੁੱਖ ਭੋਗ ਲਏ, ਹੁਣ ਮਹਾਰਾਜ ਚੱਲ ਨਹੀਂ ਹੁੰਦਾ, ਹੁਣ ਆਪ ਜੀ ਕਿਰਪਾ ਕਰੋ ਕਿ ਇਹ ਮਨ ਇਹ ਤਨ ਤੁਹਾਡੇ ਚਰਨਾਂ 'ਚ ਤੁਹਾਡੇ ਲੇਖੇ 'ਚ ਲੱਗ ਜਾਏ, ਸਫਲਾ ਹੋ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ, ਸਤਿਗੁਰੂ ਸਾਹਿਬ ਜੀ ਮਿਹਰਾਮਤ ਕਰਨ, ਸਾਨੂੰ ਅੰਮ੍ਰਿਤਮਈ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਐਸੇ ਉਪਦੇਸ਼ ਦੇ ਉੱਤੇ ਚੱਲਣ ਦਾ ਸੁਭਾਗ ਬਖਸ਼ਣ, ਸਮਤ ਬਖਸ਼ਣ, ਬਲ ਬੁੱਧੀ ਬਖਸ਼ਿਸ਼ ਕਰਨ, ਚਰਨਾਂ ਨਾਲ ਜੋੜ ਕੇ ਰੱਖਣ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾ ਬਣੇ ਆਈਆਂ ਸਭ ਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਮਸਾਇਆ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਹਰੀ ਕੀ ਅਰਦਾਸ ਹਰੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖੇਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਧ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰਿਓ ਸਹੀ ਪਿਆਰੇ ਮੇਲ ਜਿਨਾ ਮਿਲੇ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਭ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸੋ ਹੁਣ ਬੇਨਤੀ ਹੈ, ਜੋ ਕੱਲ੍ਹ ਤੋਂ ਸੱਤ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਬਿਲਗਾਂ ਵਾਲੀ ਸੰਗਤਾਂ ਵੱਲੋਂ ਅਤੇ ਲਾਕਾਂ ਵਾਲੀ ਸੰਗਤਾਂ ਵੱਲੋਂ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10 ਵਜੇ 10:30 ਵਜੇ ਹੋਣਗੀਆਂ, ਉਪਰੰਤ ਜੋ ਵਿਸ਼ੇਸ਼ ਦੀਵਾਨ ਸਜ ਰਹੇ ਹਨ ਸਾਰਾ ਦਿਨ। ਸੋ ਹੁਣ ਜੋ ਮਾਧੀ ਅਰਦਾਸ ਹੋਣੀ ਹੈ, ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠਾਂ ਦੀ ਸੇਵਾ ਲਈ ਗਈ ਹੈ, ਉਹ ਗੁਰੂ ਦਰਬਾਰ ਵਿੱਚ ਪਹੁੰਚ ਜਾਣ ਜੀ। ਅੱਜ ਸ਼ਾਮ ਦੇ ਦੀਵਾਨ, ਸੋ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਸਿਮਰਨ, ਫਿਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਜੋ ਵਿਸ਼ੇਸ਼ ਢਾਡੀ ਦਰਬਾਰ ਸੰਗਤਾਂ ਵੱਲੋਂ ਸਜ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਅੱਜ ਸ਼ਾਮਾਂ ਦੇ ਦੀਵਾਨਾਂ ਵਿੱਚ ਵੀ ਅੱਜ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਮਾਧੀ ਅਰਦਾਸ ਆਰੰਭ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀ ਵਾਹ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਉਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਜੋ ਸੱਚੇ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਪਿੰਡ ਬਿਰਗਾ ਤੇ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀ ਸਲਾਨਾ ਸਮਾਗਮ ਹੁੰਦੇ ਹਨ ਕੱਲ੍ਹ ਤੋਂ ਸਮੂਹ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਦੇ ਸਤਿ ਸ੍ਰੀ ਖੰਡਪਾ ਸਾਹਿਬ ਦੀ ਰਮਤਾ ਹੋਈ ਇਸ ਵੇਲੇ ਆਤਮਾਤਿਕਰ ਗੁਰਬਾਣੀ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਆਪਦੀ ਗੁਰਬਾਣੀ ਸਰਵਣ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸੇ ਤਰ੍ਹਾਂ ਸੰਪੂਰਨਤਾਵਾਂ ਕਰਾ ਲੈਣੀਆਂ ਸੱਚੇ ਪਾਤਸ਼ਾਹ ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਉਹ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਕਰੇ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਚਲਤੇ ਚਲਦੇ ਪ੍ਰਵਾਹ ਚੋਂ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ। ਸੀਤੜਾ ਮਨ ਮਜਾਹੇ ਪਲਕਣਾ ਥੀਵੇ ਬਾਹਰਾ, ਨਾਨਕ ਆਸੜੀ ਨਿਭਾਏ ਸਦਾ ਪਿਖਣ ਦੋ ਸੱਚ ਧਣੀ ਪੌੜੀ। ਆਸਾਵੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ। ਦਿਹੋ ਦਰਸ ਮਨ ਚਾਓ ਲਹਿ ਜਾਹੇ ਵਸੂਰੀ ਹੈ, ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ। ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ। ਸਲੋਕ ਰਸਨਾ ਉਚਰਾਂਤ ਨਾਮ ਸਰਵਣ ਸੁਨੰਤ ਸ਼ਬਦ ਅੰਮ੍ਰਿਤ ਹੈ, ਨਾਨਕ ਤਿੰਨ ਸਦ ਬਲਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ। ਹੱਬ ਕੁੜਾਵੇ ਕੰਮ ਇੱਕ ਸਾਈਂ ਬਾਹਰੇ, ਨਾਨਕ ਸਹੀ ਧਨ ਜਿਨ੍ਹਾਂ ਪਿਰੜੀ ਸੱਚ ਸਿਉ ਪੌੜੀ। ਸਦ ਬਲਹਾਰੀ ਤਿਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਵਾਵੇ ਪ੍ਰਭ ਮਥਾ। ਹਰ ਜਸ ਲਿਖੇ ਬੇਅੰਤ ਸੋਹ ਹਿਸੇ ਹਥਾ, ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪਥਾ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ। ਸਲੋਕ ਭਾਵੀ ਅਦੋਤ ਕਰਨ ਹਰ ਰਮਣ ਸੰਜੋਗ ਪੂਰਨ ਹੈ, ਗੋਪਾਲ ਦਰਸ ਭੇਟਿੰਗ ਸਫਲ ਨਾਨਕ ਸੋ ਮੂਰਤ ਹੈ। ਕੀਮ ਨਾ ਸੱਕਾ ਪਾਏ ਸੁਖ ਮਿੱਤੀ ਹੂੰ ਬਾਹਰੇ, ਨਾਨਕ ਸਾਹਿਬ ਵਿਰੜੀ ਪਰਵਾਨ ਜਿਤ ਮਲੰਦੜੋ ਮਾਂ ਪੀਰੀ ਪੌੜੀ। ਸਾ ਵੇਲਾ ਕਹ ਕੌਣ ਹੈ ਜਿਤ ਪ੍ਰਭ ਕੋ ਪਾਈ, ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੇ ਗੁਸਾਈ। ਆਠ ਪੈਰ ਹਰ ਧਿਆਏ ਕਹਿ ਮਨ ਇੱਛ ਪੁਜਾਈ, ਵੱਡੇ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ। ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ। ਸਲੋਕ ਪਤਤ ਪਨੀਤ ਗੋਬਿੰਦ ਹੈ, ਸਰਬ ਦੁੱਖ ਨਿਵਾਰਨ ਹੈ, ਸਰਨ ਸੂਰ ਭਗਵਾਨ ਹੈ, ਜਪਾਂਤ ਨਾਨਕ ਹਰ ਹਰ ਹਰੇ। ਛੱਡਿਓ ਹਾ ਵਿਆਪ ਲਗਰੋ ਲਗੜੋ ਚਰਨਾ ਪਾਸ, ਨਠੜੋ ਦੁੱਖ ਤਾਪ ਨਾਨਕ ਪ੍ਰਭ ਪਖੰਦਿਆ ਪੌੜੀ। ਮੇਲ ਲਿਹੋ ਦਿਆਲ ਟਹਿ ਪੈ ਦੁਆਰਿਆ, ਰੱਖ ਲਿਓ ਦੀਨ ਦਿਆਲ ਭਰਮਤ ਬੁਹਾਰਿਆ। ਭਗਤ ਵਚਨ ਤੇਰਾ ਬਿਰਦ ਹਰ ਪਤ ਤੇ ਉਧਾਰਿਆ, ਤੁਝ ਬਿਨ ਨਾਹੀ ਕੋਏ ਬਿਨੋ ਮੋਏ ਸਾਰਿਆ, ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ, ਨਿਰਮਲ ਸੰਤ ਸੰਘੇਣ ਓਟ ਨਾਨਕ ਪਰਮੇਸ਼ਰ ਹੈ।

ਪਾਨਾ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨ ਦੁੱਖ ਹਰਣ ਉਚਰਣ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਪਾਏ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ ਅਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭੈ ਦਿਆਲ ਨਾ ਵਿਆਪੈ ਮਾਇਆ ਕੂਟ ਅਗਾ ਗੈ ਨਾਸ ਹਰ ਇੱਕ ਧਿਆਇਆ

ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰੂ ਨਾਨਕ ਪਤਤ ਉਦਾਹਰਣ ਭਉਜਲ ਬਿਖਮਸ ਗਾਹ ਗੁਰ ਬੋਏ ਥੇ ਤਾਰੀਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ

ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਹਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ

ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੇ। ਟੋਡੀ ਮੁਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾ ਬਿਆਪੈ ਜਾਕੋ ਓਟ ਤੁਹਾਰੀ ਰਹਾਉ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋਹਾਰੀ।

ਬਰਤਨ ਇਹ ਹਮਾਰੇ ਰਹਾਓ। ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰੇ ਪਰਿਵਾਰ ਹੈ, ਨਾਮ ਸਿਖਾਈ ਸਦਾ ਮੇਰੇ ਸੰਗ, ਹਰ ਨਾਮ ਕੋ ਨਿਸਤਾਰ ਹੈ। ਵਿਖੇ ਬਿਲਾਸ ਕਹੀਏ ਤਾਂ ਬਹੁਤ ਤੇਰੇ, ਚਲਤ ਨਾ ਕਛੂ ਸੰਘਾਰ।

ਸਤਿਗੁਰਾਂ ਦੇ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਵ ਸਿਮਰਵ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀ ਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਉ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਆਪ ਜੀਆਂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਕੀਤੀ ਹੈ ਦਰ ਕਰਦੇ ਪ੍ਰੀਤਵਾਨ ਲੜਕਾ ਗੁਰੂ ਅੰਕਦ ਸਿੰਘ ਸੱਚੇ ਪਾਤਸ਼ਾਹ ਜੀ ਸਪੁੱਤਰ ਭਾਈ ਤਪਿੰਦਰ ਸਿੰਘ ਬੀਬੀ ਹਰਵਿੰਦਰ ਕੌਰ ਲੜਕੀ ਅਸ਼ੀਸ਼ਾ ਸਪੁੱਤਰੀ ਭਗਵਾਨ ਹਰੀ ਅਤੇ ਮਾਤਾ ਪੁਸ਼ਪਾ ਸੋ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਗੁਰੂ ਅੰਕਦ ਸਿੰਘ ਅਤੇ ਬੀਬੀ ਅਸ਼ੀਸ਼ਾ ਦੀ ਸੱਚੇ ਪਾਤਸ਼ਾਹ ਜੀ ਜੋ ਅੱਜ ਮੰਗਣੀ ਹੋਣੀ ਹੈ ਦੋਨਾਂ ਪਰਿਵਾਰਾਂ ਦੇ ਸੱਚੇ ਪਾਤਸ਼ਾਹ ਜੀ ਜੋ ਸੰਯੋਗ ਜੁੜਨ ਲੱਗੇ ਹਨ ਸਭ ਤੋਂ ਪਹਿਲਾਂ ਕਾਰਜਾਂ ਦੀ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸਜਾਏ ਹਨ ਗੁਰਬਾਣੀ ਦੇ ਕੀਰਤਨ ਹੋਏ ਹਨ ਸੱਚੇ ਪਾਤਸ਼ਾਹ ਜੀਓ ਉਪਰੰਤ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਗੁਰਬਾਣੀ ਦਾ ਜਾਪ ਕਰਦਿਆਂ ਆਪ ਜੀਆਂ ਦੀ ਗੁਰਬਾਣੀ ਸਰਵਣ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਇਸ ਖੁਸ਼ੀ ਦੇ ਮੌਕੇ ਤੇ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀਓ ਗੁਰੂ ਅੰਕਦ ਸਿੰਘ ਅਤੇ ਬੀਬੀ ਸ਼ੀਸ਼ਾ ਨੂੰ ਆਉਣ ਵਾਲੇ ਸੱਚੇ ਪਾਤਸ਼ਾਹ ਸਮੇਂ ਚੜ੍ਹਦੀਆਂ ਕਲਾ ਬਖਸ਼ਣੀਆਂ ਦੋਨਾਂ
ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਬਖਸ਼ਣਾ ਸੱਚੇ ਪਾਤਸ਼ਾਹ ਸਾਹਿਬ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਜ ਪੜਦੇ ਗੱਛਣੇ ਕੱਜਣੇ ਸੱਚੇ ਪਾਤਸ਼ਾਹ ਜੀ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਅਸੀਸ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਫਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਨੇ ਕਿਰਪਾ ਰਹਿਮਤ ਕੀਤੀ ਹੈ ਜੋ ਕਿ ਦਰਕਰ ਦੇ ਪ੍ਰੀਤਵਾਨ ਲੜਕਾ ਭਾਈ ਗੁਰ ਅੰਕਿਤ ਸਿੰਘ, ਲੜਕੀ ਅਸ਼ੀਸ਼ਾ, ਜੋ ਜਿਨ੍ਹਾਂ ਦੀ ਅੱਜ ਮੰਗਣੀ ਹੋ ਰਹੀ ਹੈ, ਸਭ ਤੋਂ ਪਹਿਲਾਂ ਕਾਰਜਾਂ ਦੀ ਸਫਲਤਾ ਵਾਸਤੇ ਜੋ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਤੁਰਕੀ ਬਾਣੀ ਦੇ ਕੀਰਤਨ ਕਰਵਾਏ ਹਨ, ਉਪਰੰਤ ਜੋ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ, ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ ਹੈ, ਸ੍ਰੀ ਮੁਖ ਵਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਵਾਹਿਗੁਰੂ ਜੀ ਕਿਰਪਾ ਕਰਨ। ਸੋ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਇਸ ਵੇਲੇ ਇਸ ਖੁਸ਼ੀ ਦੇ ਮੌਕੇ ਤੇ ਬੇਅੰਤ ਸੰਗਤਾਂ ਨੇ ਸਤਿਗੁਰਾਂ ਦੇ ਦਰ ਤੇ ਹਾਜ਼ਰੀ ਲਵਾਈ ਹੈ, ਸਭ ਨੂੰ ਜੀ ਆਇਆਂ ਜੀ। ਸੋ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਭਾਈ ਸਾਹਿਬ ਦੱਸ ਰਹੇ ਸੀ ਕਿ ਦੱਸਿਓ ਵੀ ਜਿਹੜੀ ਮੰਗਣੀ ਦੀ ਆ ਜਾਂ ਇਹ ਜੋ ਆਪਾਂ ਰਸਮ ਕਰਨੀ, ਇਹਦਾ ਕੀ ਮਹੱਤਵ ਹੈ। ਸਤਿਗੁਰਾਂ ਦੀ ਅਪਾਰ ਬਖਸ਼ ਸਦਕਾ ਜੋ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦਾ ਘਰ ਹੈ, ਜਿਹੜਾ ਵੀ ਕਾਰਜ ਹੁੰਦਾ ਹੈ ਉਹ ਆਨੰਦ ਸਾਹਿਬ ਪੜ੍ਹ ਕੇ ਹੀ ਹੁੰਦਾ ਹੈ, ਜਨਮ ਤੋਂ ਲੈ ਕੇ ਮਰਨ ਤੀਕਰ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹਨਾਂ ਦੇ ਸੀਸ ਤੇ ਮੇਰਾ ਪ੍ਰਯਾਸ ਰੱਖਣ, ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੋ ਨਾਮ ਦੇ ਰੰਗ ਲਾਉਣ, ਆਪਣੇ ਦਰ ਘਰ ਦੀ ਸੇਵਾ ਬਖਸ਼ਣ ਜੀ ਹੋਣ, ਜੋ ਉਹਨਾਂ ਨੂੰ ਗੁਰੂ ਅੰਕਿਤ ਸਿੰਘ ਨੂੰ ਅਤੇ ਅਸ਼ੀਸ਼ਾ ਨੂੰ ਜੋ ਸਿਰੋਪਾਉ ਗੁਰੂ ਘਰ ਦਾ ਦਿੱਤਾ ਜਾਵੇਗਾ, ਉਸ ਤੋਂ ਬਾਅਦ ਜਿਹੜੀ ਰਸਮ ਹੈ ਉਹ ਪਰਿਵਾਰ ਨੇ ਆਪ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚ ਰੰਗ ਰਾਤਾ ਗੁਰ ਕੈ ਸਵੈ ਸੁਭਾਏ ਮਨਮੁ ਸਦੈ ਕੂੜੋ ਬੋਲੇ ਬਿਖ ਵਿਦੈ ਬਿਖਾਏ ਜਮ ਕਾਲ ਬਾਦਾ ਤ੍ਰਿਤਨਾ ਦਾਦਾ ਬਿਨ ਗੁਣ ਕਮਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖਾ ਬੁਜਾਏ ਅੱਠ ਸੱਠ ਤੀਰਥ ਗੁਰ ਸਬਦ ਦਿਖਾਏ ਨੇ ਤਿਤ ਨਾਤੇ ਮਿਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸਿਵ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕੁਛ ਹਰ ਤਿਸਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੇ ਸਾਖੀ ਸਹਿਜੇ ਜਾ ਕੇ ਤ੍ਰਿਸ਼ਨਾ ਗਨ ਬੁਝਾਏ ਗੁਰ ਕੇ ਸਬਦ ਰਾਚਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤਿਗੁਰ ਜਾਣੇ ਗੁਰ ਕੇ ਪਾਏ ਪਿਆਰੇ ਸੱਚੀ ਵਡਾਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਕੋ ਸੱਚਾ ਸਮੇ ਵਰਤਾ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ ਸੱਚੀ ਭਗਤ ਸੁਆਰੇ ਸਭ ਸੱਚ ਸੱਚ ਸੱਚ ਵਰਤੇ ਗੁਰਮੁਖ ਕੋਈ ਜਾਣੇ ਜਮਣ ਮਰਣਾ ਹੁਕਮ ਵਰਤੇ ਗੁਰਮੁਖ ਆਪ ਪਛਾਣੇ ਨਾਮ ਚਾਹੇ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੁਛ ਹੋਵੇ ਦੇ ਵਿੱਚੋਂ ਆਪ ਗਵਾਏ ਸੂਈ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਆਲੇ ਹੋ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤਿਸ ਦਾ ਸੁਹਾਗਣ ਗੁਰ ਕਾ ਸਬਦ ਸੰਭਾਲੇ ਹਰ ਕੇ ਪੁਰਸ ਦਾ ਰੰਗ ਰਾਤਾ ਹੁਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੇ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਾਉ ਕਾਇਆ ਅੰਦਰ ਸਭ ਕੁਛ ਵਸੇ ਖੰਡ ਮੰਡਲ ਪਾਤਾਲ ਕਾਇਆ ਅੰਦਰ ਜਗ ਜੀਵਨ ਦਾਤਾ ਵਰਸ ਸਭਨਾ ਕਰੇ ਪ੍ਰਤੈ ਪਾਲਾ ਕਾਇਆ ਕਾਮਣ ਸਦਾ ਸੁਹੇਲੇ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੇ ਲਖ ਨ ਲਖਿਆ ਜਾਈ ਮਨ ਮੁਖ ਮੁਖ ਦੁਬ ਜਤ ਨਾਹੀ ਬਾਰ ਪਲਣ ਜਾਏ ਸਤਿਗੁਰ ਸੇਵੈ ਸਦਾ ਸੁਪਾਏ ਸਤਿਗੁਰ ਲਖ ਦਿੱਤਾ ਲਖਾਏ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੇ ਹੱਟ ਬਟਨ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਰਪਾਈਏ ਗੁਰ ਕੇ ਸਦ ਵਿਚਾਰਾ ਕਾਇਆ ਅੰਦਰ ਤੁਲ ਤਲਾਵੇ ਆਪੇ ਤੁਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸਕਾ ਮੋਲ ਅਫਾਰਾ ਮੋਲ ਕਿਤੇ ਨਾਮ ਪਾਈਏ ਨਾਏ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਏ ਸੋ ਕਾਇਆ ਖੋਜੇ ਹਾਰੋ ਸਭ ਭਰਮ ਹੋਰ ਸਭ ਭਰਮ ਭੁਲਾਈ ਜਿਸਨੂੰ ਦੱਸੋ ਇਹ ਜਨ ਪਾਵੈ ਹੋਰ ਕਿਆ ਕੋ ਕਰੈ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੇ ਗੁਰਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖਿਲ ਰਚਾਇਆ ਵਗੁਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨੇ ਸਾਰਾ ਸਾ ਕਾਇਆ ਜੋ ਸਤਿਗੁਰੂ ਸੇਵੇ ਸੱਚੇ ਆਪ ਸਵਾਰੀ ਵਿਣ ਨਾਮੇ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਉਡਿਆਈ ਪਾਏ ਜਿਸਨੋ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਵਿਪਰਵਾਹ ਰਹਾਉ ਦੁਨੀਆਂ ਕੇਰੀ ਦੋਸਤੀ ਮਨ ਮੁਖਦਾ ਜੁਮਾ ਰੰਡ ਜਾਂ ਪ੍ਰਭਦੇ ਮਾਰੀਆਂ ਫਿਰ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਨ ਗੁਰ ਕਾ ਸਬਦ ਵਿਸਾਰਿਆ ਦੂਜੇ ਭਾਇ ਰਚਨ ਤਿਸ ਨਾ ਭੁੱਖ ਨਾ ਉਤਰੇ ਆਂਦਨ ਜਲ ਤਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁਬੇ ਕੋਲ ਟਾਮ ਸਿਉਂ ਸਗਲੇ ਕੁਲ ਡੁਬਨ ਨਿੰਦਾ ਬਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਤੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੇ ਪਰ ਥਾਏ ਹੋਏ ਅੰਮ੍ਰਿਤ ਪਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗ ਰਹਿ ਔਰ ਉਪਦੇਸ਼ਨ ਸੇਵੜ ਭਾਗੀ ਦੇਵ ਨਾ ਮਿਲ ਰਹੇ ਅੰਦਰ ਨਾਮ ਲਾਏ ਨੇ ਸ੍ਰੀ ਸੰਭਾਏ ਜਿਨ ਪਾਏ ਮੇਦਨੀ ਕੋਹਾ ਦਤਾਰ ਸੱਚਾ ਆਪ ਚਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨੰਦ ਨਿਹਾਲ ਆਪੇ ਬਖਸੇ ਮੇਲ ਲੈ ਸੋ ਪ੍ਰਭ ਸਦਾ ਸੰਭਾਲ ਮਨ ਮੇਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋ ਮੈਂ ਸੋ ਜਲਾਏ ਸੋ ਸਹ ਸੱਚਾ ਵਿਸਰੇ ਤ੍ਰ ਜੀਵਨ ਸੰਸਾਰ ਨਦ ਕਰੇ ਨਾ ਵਿਸਰੇ ਗੁਰਮਤੀ ਵਿਚਾਰੇ
सतगुर मिलता मिल रहा सातर का अवतार मिलया वे ना विछड़ाए गुर कै हित प्यार फिर सलाहे अपना गुर कै शब्द विचार मिल प्रीतम सो पाया सो बावंती नार मन मुख मन ना भिजही आत मैले चित कठोर सपै दुध पियाई अंदर व्यसन कोर आप करे किसी आखी है आपे बखसनहार गुर सबदी मैले उतरे ता सच बनया सीगार सच्चा सच सच्चे वणजारे उथे कूड़े ना टिकन उना सच ना पावे दुखे माहे पचान होमे मेला जग फिरे मर जमे वारो वार पया किरत कमावना कोई ना मिटन हार संता संगत मिल रहे ता सच लगे प्यार सच सलाहे सच मन अंदर सचे सत्यार गुरपुरे पूरे मातैन सनाम त्याए हमे मेरा बड़ रोग है विचों ठाकर आए गुर सलाही अपना निवन लागा पाए तन मन सोपी आगे धरे विचों आप गवाए खिचो तन वे गुची

ਮਿਲੇ ਸੇਨਾ ਵਿਛੜੇ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵੇਖਣ ਪਲਰਨ ਗੁਣ ਕੇ ਸਾਂਝ ਕਰਨ ਗੁਣ ਕੇ ਸਾਹ ਸੁਖ ਉਪਜੈ ਸੱਚੇ ਭਗਤ ਕਰੇਨ ਸੱਚ ਵਣੰਜਾ ਗੁਰ ਸ਼ਬਦ ਸਿਮਲਾ ਨਾਮ ਲੈਨ ਸੁਨ ਰੂਪ ਪਾਪ ਕਰ ਕਰ ਸੰਧੀਏ ਚੱਲਣ ਚੱਲਿਆ ਨਾਲ ਵਣਨਾਵੇ ਨਾਲ ਨਾ ਚੱਲ ਸੇ ਸਾ ਮੁੱਠੀ ਜਮ ਕਾਲ ਮਨ ਕਾ ਤੁਸਾਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹ ਖਰਚ ਆ ਖੁੱਠ ਹੈ ਗੁਰਮੁਖ ਨੇ ਬਹਿ ਨਾਲ ਇਹ ਮਨ ਮੂਲੋਂ ਭੁੱਲਿਆ ਦਾਸਾਂ ਪਦ ਗਵਾਏ ਇਹੋ ਜਗਤ ਮੋਏ ਦੂਜੇ ਵਿਆਪਿਆ ਗੁਰਮਤਿ ਸਾਚਾ ਉਤਿਆਏ ਹਰ ਕੀ ਕੀਮਤ ਨਾ ਪਵੇ ਹਰ ਦਸ ਲਿਖਣ ਨਾ ਜਾਏ ਗੁਰ ਕੈ ਸਬਦ ਮਨ ਤਨ ਰਪੈ ਹੋਰ ਹਰ ਸਿਉ ਰਹੇ ਸਮਾਏ ਸੋ ਸੋ ਮੇਰਾ ਰੰਗ ਲਾ ਰੰਗੇ ਸਹਿ ਸੁਭਾਏ ਕਾਮਣ ਰੰਗ ਤਾਂ ਚੜੇ ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਗ ਸਮਾਏ ਸ੍ਰੀ ਵਿਛਨ ਭੇ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵਨ ਨਾਭੈ ਖਾਨ ਖਰਚਨ ਨਾ ਨਿਖੁਟੈ ਹਰਗੁਣ ਸਹਿਜ ਰਵਨ ਨਾ ਹੋਏ ਜਨਮੇ ਨਾ ਮਰੇ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੁਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਦੇ ਅਨੰਦਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸਤ ਲਹਨ ਸੋਈ ਮਹੱਲਾ ਤੀਜਾ ਹਰਦੇ ਸੁਖਮ ਆਗਮ ਹੈ ਕਿਤ ਮਿਲਿਆ ਜਾਏ ਗੁਰ ਕੈ ਸਦ ਪ੍ਰਮ ਕਟਿਆ ਚੰਦੋਸਾਏ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੁਣ ਤਿਨ ਕੇ ਬਲਿਹਾਰਨੇ ਮਨ ਹਰ ਗੁਣ ਸਦਾ ਰਵਨ ਰਹੋ ਗੁਰ ਸਰੋਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵ ਗੁਰਮੁਖ ਹੋਜਿਆ ਸੇ ਅੰਸਲ ਨਾਮ ਲਹਨ ਨਾਮ ਚੈਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੁਰੇ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ ਸਭਨਾ ਕਾ ਪ੍ਰਵੇਕ ਹੈ ਦੂਜਾ ਵਨ ਕੋਏ ਗੁਰਪ੍ਰਸਾਦੀ ਮਨੁਸਥੈ ਤਿਤ ਘਟ ਪ੍ਰਗਟ ਹੋਏ ਸਭ ਅੰਤਦਾਮੇ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਇ ਮੰਦਾ ਕਿਸ ਨੂੰ ਆਖੀਏ ਸਭ ਰਵੇ ਖੁੱਲ ਵਿਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹੋ ਮਾਹੇ ਗੁਰਮੁਖ ਕੋ ਬੂਜਿਆ ਇਕ ਸਮਾਇ ਸਮਾਏ ਸੇਵਾ ਸਾ ਪ੍ਰਭਾ ਸੇ ਜੋ ਪ੍ਰਭ ਪਾਏ ਥਾਇ ਨਾਨਕਾਰ ਅਰਾਧਿਆ ਗੁਰਚਰਣੀ ਤਦਲਾਏ ਰਾਗ ਸੋਹੀ ਅਤਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਤਰ ਪੇ ਆਪ ਵੇਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰੂ ਮਿਲੇ ਹਰ ਨਾਮ ਤੇ ਆਈ ਰਾਓ ਜੇ ਸੁਖ ਦੇ ਤਾਂ ਤੁਜੇ ਅਰਾਧੇ ਦੁੱਖ ਫਿਰ ਤੁਜੇ ਧਿਆਈ ਜੇ ਭੁਗਦੇ ਤਾਂ ਇੱਥੇ ਹੀ ਰਾਜਾ ਦੁੱਖ ਵੇ ਸੁਖ ਮਨਾਈ ਤਨ ਮਨ ਕਾਠ ਕਾਠ ਸਭ ਅਰਪੀ ਵਿਦੇ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਆ ਜੋ ਦੇਵੈ ਸੁਖਾਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ ਅੱਖੀ ਕਾਡ ਤਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਦੇ ਮਾਰ ਕੱਢਿਆ ਪੀਤੇ ਆਈ ਜੇ ਲੋਕ ਸਲਾਏ ਤਾਂ ਤੇਰੀ ਉਪਮਾ ਦੇ ਨਿੰਦੇ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹਿਤਾ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦਵਾਨਾ ਹਰ ਤੋ ਦਰਸਨ ਕਹਿ ਤਾਈ ਚੱਖੜ ਝਾਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬੁਖਾਰਾ ਗੋਰ ਸਿੱਖ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੁਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਵਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੈ ਧਿਆਈ ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵੈ ਤੂੰ ਸੇਵਕ ਪੈਦਲ ਖਾਈ ਭੰਡਾਰ ਪਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵ ਆਈ ਜਿਸ ਤੂੰ ਦੇ ਸੋਈ ਜਨ ਪਾਏ ਹੁਣ ਪਲ ਸਾਹਿਬ ਚਤੁਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸ ਨੂੰ ਦਾਸ ਕਰਾਈ ਜੇ ਗੁਰ ਚਿੜਕੇ ਤਾਂ ਮਿੱਠਾ ਲਾਗੇ ਜੇ ਬਖਸੇ ਤਾਂ ਗੁਰੂ ਵੱਡੇ ਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨ ਮੁਖ ਕਿਛ ਥਾਏ ਨਾ ਪਾਈ
ਪਾਲਾ ਕੱਕਰ ਵਰਪ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਭਾਵ ਕਰੀ ਗੁਰ ਕਾਰਨ ਗੁਰ ਭਾਵੈ ਸੁਤਾਏ ਪਾਈ ਰਣ ਦਿਨ ਸੁਗੁਰ ਚਰਨ ਰਾਧਿ ਦਇਆ ਕਰੋ ਮੇਰੇ ਸਾਈ ਨਾਨਕਾ ਜੀ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕਾ ਪ੍ਰਭੂ ਰਹਿਉ ਹੈ ਜਤ ਕਤ ਤਤ ਗੁਸਾਈ ਰਾਗ ਸੂਈ ਮਹੱਲਾ ਚੌਥਾ ਉਸਪਦੀਆਂ ਕਰ ਦਸਵਾਂ ਇੱਕ ਅੰਕਾਰ ਸਤਿਗੁਰੂ ਪ੍ਰਸਾਦ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੁ ਗੁਰਪੁਰੇ ਤੇ ਪਾਇਆ ਅੰਮ੍ਰਿਤ ਗਮੈ ਸਾਰਹਾਉ ਹਾਂ ਸਤਿਗੁਰੂ ਵੇਖ ਵਿਕਸਿਆ ਹਰਨਾਮੇ ਲਗਾ ਪਿਆਰ ਕਿਰਪਾ ਕਰਕੇ ਮੇਲਿਨ ਪਾਇਆ ਮੁਖ ਦੁਆਰ ਸਤਿਗੁਰੂ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦੇਉ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁੱਤਿਆਂ ਗੁਰ ਸਲਾਹੀਏ ਉੱਠਦਿਆਂ ਪੀ ਗੁਰ ਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕਹਿ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ ਸਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸੁਭਾਏ ਸਗੁਰ ਸਾਗਰ ਗੁਣ ਨਾਮ ਕਾ ਮੈਂ ਤੇ ਦੇਖਣ ਗਾ ਜਾਓ ਹੋਂ ਤਸ ਬਿਨ ਘੜੀ ਨਾ ਜੀਵ ਬਿਨ ਦੇਖੇ ਮਰ ਜਾਓ ਜੋ ਮਛਲੀ ਬਿਨ ਪਾਣੀਏ ਰਹਿ ਨਾ ਕਿਤੇ ਉਪਾਏ ਤਿਉਂ ਹਰ ਬਿਨ ਸੰਤ ਨਾ ਦੇਵੇ ਬਿਨ ਨਾ ਹਰ ਨਾਮੈ ਮਰ ਜਾਏ ਮੈਂ ਸਗੁਰ ਸੇਤੀ ਪਿਰੜੀ ਕਿਉਂ ਗੁਰਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਨਾਮ ਰਤਨ ਹੈ ਗੁਰਤੁੱਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹਰ ਨਾਮ ਦੇ ਦ੍ਰਿੜਾਏ ਪ੍ਰਾਪਤ ਸੋ ਲਹੇ ਗੁਰ ਚਰਣੀ ਲਾਗ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤੇ ਦੇਵਾ ਮਨੇ ਆਪਣਾ ਨਿਮਨ ਲਾਗਾ ਪਾਏ ਸੱਜਣ ਮੇਰਾ ਇੱਕ ਤੂੰ ਕਰਤਾ ਪੁਰਖ ਸੁਜਾਣ ਸਗੁਰੂ ਮਿਤ ਮਿਲਾਇਆ ਮੈਂ ਸਦਾ ਸਦਾ ਤਿਰਤਾਣ ਸਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਭਿਨਾਸੀ ਪੁਰਖ ਹੈ ਸੋ ਮੇਰੇ ਹਰ ਸਮਾਏ ਰਾਮ ਨਾਮ ਤਨ ਸੰਚਿਆ ਸਾਹਿਬ ਪੁੰਜੀ ਰਾਸ ਨਾਨੇ ਦਰਗਾਹ ਮੰਨਿਆ ਗੁਰਪੁਰੇ ਸਾਬਾਸ ਰਾਗ ਸੂਹੀ ਅਸਪਰੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਉਰਜ ਰਹੇ ਵਿਖਿਆ ਕਹਿ ਸੰਗਾ ਮਨ ਵਿਆਪ ਤਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਲਪਾਏ ਪੂਰਨ ਪਰਮੇਸ਼ਰ ਰਹਾਓ ਮੋਹ ਮਗਨ ਮੈਂ ਰਿਹਾ ਵਿਆਪੈ ਤ੍ਰਿਸ਼ਨਾ ਕਬੋ ਨਹੀਂ ਤ੍ਰਾਪੈ ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਜੈ ਮਹਾਂ ਗੁਬਾਰਾ ਪਰਮਤ ਵਿਆਪਤ ਜਰੇ ਕਿਵਾਰਾ ਜਨ ਪਏ ਪ੍ਰਾਪ ਦਰਬਾਰਾ ਸਾਂਦੇ ਸਬੰਧ ਪੁਰਾਨਾ ਮੈਲ ਨ ਪਾਵੇ ਫਿਰਤ ਬੇਗਾਨਾ ਸਗਲ ਵਿਆਡ ਕੈ ਵਸ ਕਰ ਦਿਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਛੁ ਸਿਆਨ ਬੁਖਦ ਨ ਮੋਰੀ ਏਕ ਆਸ ਠਾਕਰ ਪ੍ਰਭ ਚੋਰੀ ਕਰੋ ਬੇਨਤੀ ਸੰਤਨ ਪਾਸੇ ਮੇਲਿਓ ਨਾਨਕ ਦਾਸ ਪਿਓ ਕਿਰਪਾ ਸਤਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਾਹ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਅੰਕਾਰ ਸਤਿਗੁਰੂ ਪ੍ਰਸਾਦ ਮਿਥਨ ਮੋਹ ਅਗਨ ਸੋ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਾਹ ਨਾਥਨ ਹੱਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤ ਨ ਭੇਟਨ ਜੀਵਨ ਰੂਪਾ ਨੂਪ ਦਿਆਲਾ ਰਵਣ ਗੁਣਾ ਕਟਿਆ ਜਮ ਜਾਲਾ ਅੰਮ੍ਰਿਤ ਨਾਮ ਰਤਨ ਜਾਪੈ ਰੋਗ ਰੂਪ ਮਾਇਆ ਨਾਮ ਵਿਆਪੈ ਜਪ ਗੋਬਿੰਦ ਸੰਗੀਤ ਸਵਤਾਰੇ ਪੋਤ ਨਾਇ ਪੰਚ ਬਟਵਾਰੇ ਮਨ ਬਜ ਕਰਮ ਪ੍ਰਵੇਖ ਧਿਆਏ ਸਰਬ ਫਲ ਸੋਈ ਧਨ ਪਾਏ ਧਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦਿਨਾਦ ਮਾਦਨ ਪ੍ਰਭ ਸੋਈ ਨਾਨੇ ਤਿਲ ਬਨੇਵਰ ਨ ਕੋਈ ਰਾਜ ਸੋਈ ਮਹਲਾ ਪੰਜਵਾਂ ਪਦੀਆਂ ਕਰਨੋ ਮਾਇਕ ਅੰਕਾਰ ਸਤਿਗੁਰੂ ਪ੍ਰਸਾਦ ਜਿਨ ਡਿਠਿਆ ਮਨ ਰਸੀਏ ਕਿਉਂ ਪਾਏ ਤਨ ਸੰਗ ਦਿਓ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਦਿਓ ਤਿੰਨ ਸੋ ਪ੍ਰੀਤ ਨ ਟੁੱਟੇ ਕਬਨ ਹੋਵੇ ਭੰਗ ਦਿਓ ਪਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜਿਓ ਆਏ ਮਿਲੋ ਸੰਤ ਸਜਣਾ ਨਾਮ ਜਪੋ ਮਨ ਮਿੱਤ ਜਿਓ ਰਹੋ ਦੇਖਿਆ ਸੁਣੈ ਨਾ ਜਾਣੈ ਮਾਇਆ ਮੋਹਿਆ ਅੰਧ ਜਿਉ ਕਾਚੀ ਦੇ ਵਿਣ ਸੁਣੀ ਕੂੜ ਕਮਾਵੇ ਤੰਦ ਜਿਉ ਨਾਮ ਤਿਆਵੇ ਸੇ ਜਿਣ ਚੱਲੇ ਗੁਰਪੁਰੇ ਸੰਬੰਧ ਜਿਉ
हुक्म जा जुग में आया चलना कम हुक्म संजो दियो हुक्म प्रपंच पसरिया हुक्म करे रस भोग दियो जिसनों करता विसरे तिसे विछोड़ा सोग दियो आपने प्रभाणिया अंदर के पेंदा जाए दियो एथे सुख मुख जलाय को नाम से आए दियो आदर दिता पार ब्रह्म गुरु से ब्या सत पाए दियो तान तनंत्र रब रिया सर्व दिया प्रत्यय पाल दियो सत खजाना संचया एक नाम तन माल दियो मन ते कमना विसरे जाए आपे होए दयाल दियो आमण जाना रह गए मन उठा निरंकार दियो ता कांत न पाइए उचागमा पार दियो जे प्रभु अपना विसर सो मरदम में लख वार दियो साथ ने उतन प्रीतमा जिन मन उठा आप दियो गुण सांझी तिन संग बसे आठ पैर प्रभु जाप दियो रंग रते परमेश्वर है बिन सरल संताप दियो तू करता तू करण हार तू एक अनेक दियो तू समरथ तो सर्व में तो है बुद बवेक दियो नानक नाम जपा जा नानक नाम सदा जपी भगत जना की टेक दियो राजसोई महला पंचमा पदियां कर

ਲੈ ਵੇਸੇ ਨਾਨਕ ਮੈਂ ਵਰ ਸਾਚਾ ਪਾਵੇ ਦੁਖ ਦੁਖ ਪ੍ਰੀਤਮ ਤਸੇ ਬਾਬਾ ਲਗਨ ਕਰਨਾਏ ਹੋ ਪਿਵੰਜਾ ਸਾਹੋ ਰੇ ਬਲਰਾਮ ਜੀ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੇ ਬਲਰਾਮ ਜੀ ਕਿਰਤ ਪਿਆ ਕਰਤੇ ਕਰ ਪਾਇਆ ਮੇਰ ਨਾ ਸਕੇ ਕੋਈ ਜਾਨ ਜੀ ਨਾ ਉਹ ਨਰਨ ਕੇਵਲ ਰਾਵ ਰਿਹਾ ਤੇ ਲੋਈ ਮਾਏ ਨਿਰਾਸੀ ਰੋਏ ਵਿਛੁਨੀ ਬਾਲੀ ਬਾਲਾ ਹਿਤ ਨਾਨਕ ਸਾਚ ਸਬਦ ਸੁਖ ਮਾਲੇ ਗੁਰ ਚਰਣੀ ਪ੍ਰਭ ਚੇਤੇ ਬਾਬਲ ਜਿਤਰੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਰਸੀ ਵੇਖ ਦੂਰ ਪਰ ਰਾਵੇ ਕਰ ਸੋਈਏ ਬਲਰਾਮ ਜੀਓ ਸਾਚੇ ਪਰ ਲੋੜੀ ਪ੍ਰੀਤਮ ਜੋੜੀ ਮਤਪੁਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੋਹਿਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪ੍ਰਭਾਏ ਨਾਨਕ ਵਚਨ ਨਾ ਦੁਖ ਪਾਏ ਗੁਰਮਤਿ ਅੰਕਾਰ ਸਮਾਏ ਰਾਗ ਸੋਈ ਮਹੱਲਾ ਪਹਿਲਾ ਛੰਦ ਕਰ ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਹਮ ਕਰ ਸਾਜਨ ਆਏ ਸਚ ਮਿਲ ਮਿਲਾਏ ਸਹਿਜ ਮਿਲਾਏ ਹਰਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਏ ਜਿਸੈ ਤੇ ਮਨ ਲਾਇਆ ਅੰਦਰ ਮਿਲ ਪਿਆ ਮਨ ਮਾਨਿਆ ਕਰਮੰਦਰ ਸੋ ਆਏ ਪੰਜ ਸਵ ਤੁਨਿਆ ਨਰਵਾਜੇ ਹਮ ਕਰ ਸਾਜਨ ਆਏ ਆਵੋ ਮਿਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਵੋ ਸੋਹਿਰੜਾ ਜੋ ਚਾਰੇ ਆਪਣੇ ਕਰ ਆਇਆ ਤਨ ਸੁਆਇਆ ਕਾਰ ਸਬਦ ਸੁਵਾਰੇ ਗਿਆਨ ਮਹਾਰਥ ਨੇਤਰੀ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮੰਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨ ਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਵੇਗ ਤੋਂ ਸਫਲਿਓ ਦਾਤਾ ਸਿਰ ਸਿਰ ਦੇ ਬਣਾਰ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀ ਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪਿੰਨਾ ਆਤਮ ਰਾਮ ਸੰਸਾਰਾ ਕਾਚਾ ਖੇਲ ਤੁਮਾਰਾ ਸਚ ਖੇਲ ਤੁਮਾਰਾ ਅਗਵਾ ਪਾਰਾ ਤੁਦਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕਿਤੇ ਤੁਦਿਨ ਕਵਣ ਕਹਾਏ ਕਾਲ ਬਿਕਾਲ ਪਏ ਦੀਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਜਮ ਪ੍ਰਪਾਏ ਰਾਗ ਸੋਈ ਮਹੱਲਾ ਪਹਿਲਾ ਕਰਤੀ ਜਾਏ ਕਿਉਂ ਕਰ ਸਤਿਗੁਰੂ ਪ੍ਰਸਾਦ ਆਵ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੇ ਖੜੇ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਏ ਨੇ ਕੇਵਲ ਜਨਮ ਮਨ ਦੁੱਖ ਨਾਸਾ ਸਗਰੇ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨੀ ਸਾਜਨ ਕੋ ਬਲ ਜਾਈਏ ਸਾਚ ਮਿਲੇ ਕਰ ਆਏ ਕਰ ਆੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗਰਾਤੇ ਅਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੇ ਤਸਕਰ ਮਾਰ ਵਸੀ ਪੰਜਾਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਾਰਾ ਗੁਰਮਤ ਮਿਲਾ ਹੈ ਪਿਆਰੇ ਵਰ ਪਾਇੜਾ ਬਾਲੜੀਆ ਸਮਨਸਾ ਪੂਰੀ ਰਾਮ ਫਿਰ ਰਾਵ ਆੜੇ ਸਬਦ ਰਲੀ ਰਾਵ ਰਿਆ ਨੇ ਦੂਰੀ ਰਾਮ ਪ੍ਰਭ ਦੂਰ ਨਾ ਹੋਏ ਘਟ ਘਟ ਸੋਈ ਤਿਸਕੀ ਨਾਰ ਸਭਾਈ ਆਪੇ ਰਸੀ ਆਪੇ ਰਾਵੇ ਜਿਉ ਤਿਸਕੀ ਤਿਸ ਦੀ ਵਡਿਆਈ ਆਮਰਾ ਡੋਲਾ ਮੋਰਾ ਪਾਰਾ ਗੁਰਪੂਰੇ ਸਚ ਪਾਈਏ ਨਾਨਕ ਆਪੇ ਜੋਗ ਸੁਜੋਗੀ ਨਦ ਕਰੇ ਲਵਲਾਈਏ ਫਿਰ ਉਚੜੀਏ ਮਾੜੀਏ ਤੈ ਹੇ ਲਵਾਸਰ ਤਾਜਾ ਰਾਮ ਵਿਸਮ ਪੈ ਦੇਖ ਗੁਣਾਨੰਦ ਸਬਦ ਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਸਿੰਨੀ ਸਾੜੋ ਨਾ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪ੍ਰਵਾਨ ਮਾ ਪਤ ਮਤ ਪੂਰੀ ਪੂਰਾ ਪ੍ਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖਾ ਪਛਾਣੇ ਪ੍ਰਭ ਜੈਸੇ ਅਵਨਾਸੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਰਾਗ ਸੋਈ ਸੰਤ ਮਹਲਾ ਪਹਿਲਾ ਕਰ ਚੁੱਥਾ ਜਿਨ ਕਿਆ ਤਿਨ ਦੇਖਿਆ ਜਗਤ ਅੰਦੜੈ ਲਾਇਆ ਦਾਨ ਤੇਰਾ ਕੜ ਚਾਨਣਾ ਤਨ ਚੰਦ ਦੀਪਾਇਆ ਚੰਦੋ ਦੀਪਾਇਆ ਦਾਨ ਹਰ ਕੇ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋਏ ਪਰ ਖਮੋਣੀਏ ਲਿਆ ਵਿਵਾਹ ਹੋਆ ਸੋ ਸਤੀ ਪੰਜ ਸਬਦੀ ਆਇਆ ਜਨ ਕਿਆ ਤਨ ਦੇਖਿਆ ਜਗ ਧੰਦਰੇ ਲਾਇਆ ਹੋ ਬਲੇ ਹਾਰੀ ਸਾਜਨਾ ਮਿਤਾ ਵਰਿਤਾ ਇਹ ਤਨ ਜਨ ਸਿਉ ਗਾਡਿਆ ਮਨ ਲੀੜਾ ਦਿੱਤਾ ਲਿਆ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਹਿਬ ਤਕ ਸੰਬੰਧੀ ਨੁਰਿਆਰਸਾਂ ਕੁਰਸੋਂ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ।

ਜਿਨ ਹਰਿ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ਤਿਨ ਸੁਝੀ ਦੇਹ ਫਿਰੇ ਬਿਨ ਨਾਵੈ ਓਹ ਖਪ ਖਾ ਮੂਏ ਕਰਾਂਝਾ ਜਿਨ ਹਰਿ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ਤਿਨ ਸੁਝੀ ਦੇਹ ਫਿਰੇ ਬਿਨ ਨਾਵੈ ਵੇ ਖਪ ਖਾ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰਿ ਮਾਝਾ ਹਰਿ ਹਰਿ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰਿ ਕੀਰਤ ਕਲਯੁਗ ਪਾਦੀ ਉਤਮ ਹਰਿ ਪਾਈਏ ਸਤਿਗੁਰ ਮਾਝਾ ਹੋਮ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਿ ਗੁਰ ਨਮਹ ਜੁਗਾਦ ਗੁਰ ਨਮਹ ਸਤਿਗੁਰ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਸੁੰਭਰ ਏਕ ਨਾਮ ਜਪਤ ਅਗਣਤ ਅਨੇਕ ਵੇਦ ਪੁਰਾਣ ਸਿਮਰ ਸੁਧਾਖਰ ਕੀਨੇ ਰਾਮ ਨਾਮ ਏਕ ਆਖਰ ਕਿਨਕਾ ਏਕ ਜਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮੁਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤ੍ਰਿਸ਼ਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰ ਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲਹਿ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਹੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਹਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਹ ਮਾਰਗ ਇਹੋ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ
ਚੂੜਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਕ ਵਿਘਨ ਜੈ ਆਏ ਸੰਘਾਰ, ਹਰ ਕਾ ਨਾਮ ਤਤਕਾਲ ਉਧਾਰ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋ ਮਹਿਲਾ ਮਲਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੈ ਸੰਗ, ਜਹ ਮਾਰਕ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜਹ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨਾ ਸਿਆਨੋ, ਹਰ ਕਾ ਨਾਮ ਤੈ ਨਾਲ ਪਛਾਨੋ। ਜੈ ਮਹਾਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹ ਤ੍ਰਿਖਾ ਮਨ ਤੁਜ ਅਕਰਖ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖ। ਭਗਤ ਜਿਨਾ ਕੀ ਬਰਤਨ ਨਾਮ, ਸੰਤ ਜਿਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕ, ਨਾਨਕ ਜਨ ਕੈ ਬਿਰਤ ਬਿਵੇਕ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤਿ ਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ, ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਟੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ, ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ। ਅਗਨ ਮਾਏ ਹੁਮਤ ਪ੍ਰਾਨ, ਕਨਕ ਸਵ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤੋ ਪੀ ਹੋਮੇ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਾਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ, ਜਲ ਧੋਵੇ ਬਹੁ ਦੇ ਅਨੀਤ, ਸੋਧ ਕਹਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾ ਉਤਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭੋ ਵਿਆਪੈ, ਅਨਕ ਯਤਨ ਕਰ ਤ੍ਰਿਸੰਨਾ ਧਰਾਪੈ, ਭੇਖ ਅਨੇਕ ਅਗਨੇ ਬੁਝੈ, ਕੋਟ ਅਪਾਵ ਦਰਗੈ ਨਹੀਂ ਸਿਜੈ, ਛੂਟਸ ਨਾਹੀ ਉਬ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤੈਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਿਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੇ ਸਾਧ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਹੋਮੈ ਸ਼ੋਰੈ, ਜੇ ਕੋ ਜਨ ਮਰਨ ਤੇ ਡਰੈ, ਸਾਧ ਜਿਨਾਂ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ,
ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੈਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਾਮ ਦ੍ਰਿਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕੋ ਧਨ ਤੇਰੋ ਨਾਓ ਨਥਾਵੇ ਕੋ ਨਾਓ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਔਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾ

ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਹੁਤਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੇ ਬਖਸ ਲਿਓ ਤੋ ਨਾਨਕ ਸੀਜੇ ਜਹ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹੱਥ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤੈਸੋ ਪ੍ਰੀਤ ਨ ਕਰੇ ਗਵਾਰ ਜਾਕੀ ਸੇਵਾ ਨਵ ਨਿਧ ਪਾਵੇ ਤਾਂ ਸਿਵ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸੇ ਬਸਾਰੇ ਮੁਗਧ ਅਜਾਨ ਸਦਾ ਸਦਾ ਹੁ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਆਤਿਰ ਕਰ ਮਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਈ ਤਿਸ ਪਰ ਹਰੈ ਚੰਦਨ ਲੀਪ ਉਤਾਰੈ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਮੈ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਚਨਾਹੇ ਕਜ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗੱਲ

ਤੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬਜਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਹਾ ਬਿਸਨਪਤ ਗਾਵੇ ਗੋਂਗ ਜਤਨ ਕਰੈ ਤੋ ਪੀਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੇ ਨਚੀਤ ਜੋ ਬਿਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਅੰਤ ਕੀਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੇ ਮਨੇ ਪ੍ਰਤੀਤ ਕਾਲ ਨਿਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਯਾਹੂ ਜੋਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਏ ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸ ਤੁਲੇ ਪਾਛੈ ਪਾਵੈ ਏਕ ਬਸ ਬਸਤ ਕਾਰਨ ਬਖੋਟ ਗਵਾਵੈ ਦਸ ਬਸ ਤੁਲੇ ਪਾਛੈ ਪਾਵੈ ਏਕ ਬਸਤ ਕਾਰਨ ਬਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਰਲੇ ਤੋ ਮੂੜਾ ਕੋ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਕ ਕੀਜੈ ਸਦ ਨਮਸਕਾਰਾ ਜਨ ਕ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਣਤ ਸਹੋ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨਾ ਹੋਵੈ ਜਿਸ ਕੀ ਬਾਸਤ ਤਸਿਆ ਗੈ ਰੱਖੈ ਪ੍ਰਭ ਕੀ ਆਗਿਆ।

ਤਰ ਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੈ ਜੋ ਦੀਸੇ ਸੋ ਚਾਲਨ ਹਾਰ ਲਪਟ ਰਿਹੋ ਤੈ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾਕੋ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕਟੰਬ ਸਬਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਘਾਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨੇ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬਿਕਾਰ ਕੋਤਾਵ ਹੈ ਮਿਥਿਆ ਮਨ ਪਰ ਲੋਭ ਲਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਤ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਘਟ ਬਸਿਓ ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਰ

ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰ ਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਅਪਾਵ ਸਿਆਣਵ ਸਗਲ ਤੇ ਰਹਿਤ ਸਭ ਕਹ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਂ ਥਨੰਤ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹਡਾਵੈ ਤਿਸੇ ਤਿਆਗ ਕਤ ਅਵਰ ਲਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਨ ਹੈ ਮੁਖਤਾ ਕੋ ਜਸ ਰਸਨ ਬਖਾਨ ਹੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਠਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਜ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਭਾਈ ਦੁਰਲਭ ਦੇਹ ਨਾਨਕ ਤਾ ਕੀ ਭਾਗਤ ਕਰੇ ਜੇ ਪ੍ਰਸਾਦ ਅਭੁਖਨ ਪਹਿਰੀ ਜੇ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜੇ ਪ੍ਰਸਾਦ ਅਸਵਹਾਸ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਭਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਈ ਜੋ ਏਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਉਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਾਥ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਤਿਆਗ ਅਵਰ ਕਤ ਲੱਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗੁਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਇਆ ਆਪੋ ਕਛੂ ਨ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਇਨ ਕਹਿ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਏ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪਰ ਫੁਲੈ ਸਾਧਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਨ ਕਤੋਂ ਧਾਵੈ ਸਾਧ ਸੰਗ ਅਸਤਤ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਭੈਣ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
साध संग दसमन सब मीत, साधु कै संग महापनीत, साध संग कैसे नहीं बैर, साध के संग ना बीगा पैर, साध के संग नाही को मंदा, साध संग जाने परमानंदा, साध के संग नाही हो ताप, साध के संग तजे सब आप, आपे जाने साध बढ़ाई, नानक साध प्रभु बन आई, साध के संग न कबू तावै, साध के संग सदा सुख पावै, साध संग बहत गोचर लहै, साधु कै संग अजर सहै, साध कै संग बसे थान ऊचे, साधु कै संग महल पहुँचे, साध कै संग दृढ़े सब धर्म, साध कै संग केवल पार ब्रह्म, साध कै संग पाए नाम निदान, नानक साधु कै कुरबान, साध कै संग सब कुल उधार है, साध संग साजन मीत कुटुंब निस्तार है, साधु कै संग सो धन पावे, जिस धन ते सब को वरसावै, साध संग धर्म राय करे सेवा, साध कै संग शोभा सुर देवा, साधु कै संग पाप पलायन, साध संग अमृत गुण गायन, साध कै संग सर्व थान गम, नानक साध कै संग सफल जनम, साध कै संग नहीं कज काल, दर्शन भेड़त होत निहाल, साध कै संग कलुगत हरै, साध कै संग नरक पर हरै, साध कै संग इहां उहां सहेला, साध संग बिचरत हर मेला, जो इच्छे सोई फल पावै, साध कै संग ना बिरथा जावै, पार ब्रह्म साध रिद बसे, नानक उदरे साध सुन रसै, साध कै संग सुनो हर नाओ, साध संग हर के गुण गाओ, साध कै संग ना मन ते बिसरै, साध संग सर पर निस्तरै, साध कै संग लगे प्रमीठा, साधु कै संग घट घट डीठा, साध संग पै आज्ञाकारी, साध संगत पई हमारी, साध कै संग मिटे सब रोग, नानक साध भेटे संजोग, साध की महिमा वेद न जानह, जेता सुने तेता बखियान है, साध की उपमा तह गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊचते ऊची, साध की शोभा मूचते मूची, साध की शोभा साध बन आई, नानक साध प्रभ भेद न पाई, सलोक मन साचा मुख साचा सोए, अवर ना पेख एकस बिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्ब को सोख, ब्रह्म ज्ञानी के दृढ़ समान, जैसे राज रंक को लागे तुल पवान, ब्रह्म ज्ञानी के तीर्ज एक, जो बसदा को खुदे को चंदन लेप, ब्रह्म ज्ञानी का एह गुनाओ, नानक जो पाव का सहज सुपाओ, ब्रह्म ज्ञानी निर्मल ते निर्मला, जैसे मैल ना लागे जला, ब्रह्म ज्ञानी के मन होए प्रगास, जैसे तर ऊपर आकाश, ब्रह्म ज्ञानी के मित्र सत्र समान, ब्रह्म ज्ञानी के नाही अभिमान, ब्रह्म ज्ञानी ऊंच ते ऊंचा, मन अपने है सब ते नीचा, ब्रह्म ज्ञानी सेजन पह, नानक जिन प्रभ आप करे, ब्रह्म ज्ञानी सगल किरीना, आत्म रस ब्रह्म ज्ञानी चीना, ब्रह्म ज्ञानी की सब ऊपर मया, ब्रह्म ज्ञानी ते कज बुरा ना पहया, ब्रह्म ज्ञानी सदा समदर्शी, ब्रह्म ज्ञानी की दृढ़ अमृत बरसी, ब्रह्म ज्ञानी बंधन ते मोक्ता, ब्रह्म ज्ञानी की निर्मल जगता, ब्रह्म ज्ञानी का पूजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक उपरयास, ब्रह्म ज्ञानी का नहीं विनाश, ब्रह्म ज्ञानी के गरीबी समाहा, ब्रह्म ज्ञानी पर उपकार उमाहा, ब्रह्म ज्ञानी के नाही धंधा, ब्रह्म ज्ञानी ले धावत बंदा, ब्रह्म ज्ञानी कह हुए सो पला, ब्रह्म ज्ञानी सुफल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कह एक रंग, ब्रह्म ज्ञानी कह बसे प्रभ संग, ब्रह्म ज्ञानी कह नाम आधार, ब्रह्म ज्ञानी कह नाम परवार, ब्रह्म ज्ञानी सदा सद जागत, ब्रह्म ज्ञानी अमृत त्यागत, ब्रह्म ज्ञानी के मन परमानंद, ब्रह्म ज्ञानी कह कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी कह हुए अचिंत, ब्रह्म ज्ञानी का निर्मल मंत, ब्रह्म ज्ञानी जस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर,
ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाए अदाखर, ब्रह्म ज्ञानी सर्व का ठाकर, ब्रह्म ज्ञानी कीमत कौन बखान, ब्रह्म ज्ञानी की गत ब्रह्म ज्ञानी जान, ब्रह्म ज्ञानी का अंत न पार, नानक ब्रह्म ज्ञानी को सदा नाम सकार, ब्रह्म ज्ञानी सब श्रेष्ठ का करता, ब्रह्म ज्ञानी सद जीवे नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख बधाता, ब्रह्म ज्ञानी नाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शुभ ब्रह्म ज्ञानी बनी, नानक ब्रह्म ज्ञानी सर्व का तनी सलोक, और तारे जो अंतर नाम सर्व में पेखे भगवान, निमख निमख ठाकर नाम सकार, नानक हो पारस सगल निस्तार अष्टपदी, मिथ्या नाही रसना पारस, मन में प्रीत निरंजन दारस, परत्र रूप न पेखे नेतर, साधगी टहल संत संगेत, कारण ना सुने काहू की निंदा, सब ते जाने आपस को मंदा, गुर प्रसाद बिख्या पर हर, मन की बासना मन ते टर, इंद्री जित पांच दोख ते रहत, नानक कोट मदे को ऐसा परस, वैष्णो सो जस ऊपर सो प्रसन्न, बिसन की माया ते हुए पहना, कर्म करत होवे नेह कर्म, तिस वैष्णो का निर्म

ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਵਤੀ ਕੀ ਮਤਿ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਤ ਫਿਰ ਜੋਨ ਨ ਆਵੈ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਅਸਥੂਲ ਚੌਵਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਔਰ ਥਾਰ ਪਸ ਪ੍ਰੇਤ ਮੁਗਦ ਪਾਥਰ ਕੋ ਤਾਰ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗਏ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸਹੁ ਕਹਾਵੈ

ਜਿਤ ਜਿਤ ਘਰ ਰਾਖੇ ਤੈ ਸਤਿਨ ਨਾਓ ਆਪੇ ਕਰਨ ਕਰਾਮਨ ਜੋਗ ਪ੍ਰਭ ਭਾਵੇ ਸੋਈ ਫੁਨ ਹੋਗ ਪਸਰੀ ਆਪ ਹੋਏ ਅਣਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਔਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਵਿ ਵਿਚਾਰ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈ ਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮ ਆਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤੈ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਪੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰ ਕਈ ਕੋਟ ਰਾਜ ਤਮ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਲ ਸਾਹਿਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰ ਸਭ ਉਤੇ ਦੂਰ ਨਾਨਕ ਆਪ ਅਲੈਪਤ ਰਹਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋ ਨਹੀਂ ਫਿਰੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੇ ਥੱਕ ਪਾਹੇ ਕਈ ਕੋਟ

ਕਹਿ ਹਾਥੇ ਕਹੀ ਕੋੜ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਹੀ ਕੋੜ ਪ੍ਰਭ ਕੋ ਖੁਜੰਤੇ ਆਤਮ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਇਆ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ

ਪ੍ਰਮਾਹਿ ਸਮਾਤਮ ਤਾਕਾ ਅੰਤਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਪੈ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ

ਜਲਥਲ ਮਹੀਅਲ ਸੋਏ ਅਟਪਦੀ ਕਰਨ ਕਰਾਮਨ ਕਰਨ ਜੋਗ ਜੋ ਤਿਸ ਪਾਵੇ ਸੋਈ ਹੋਗ ਖਿਨਮੇ ਥਾਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੇ ਮਾਨਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤਤ ਉਧਾਰੈ ਆਪ ਕਰੇ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸਵਾਮੀ ਖੇਲੇ ਬਿਗਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੁ ਮਾਨਕ ਤੇ ਕਿਆ ਹੋਏ ਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਪਾਵੈ ਸੋਈ ਕਰੇ ਅਨਜਾਨਤ ਬਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦੇ ਦਿਸ ਧਾਵੈ ਨਿਮਕ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ

ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਛ ਉਸਕਾ ਉਹ ਕਰਨ ਹਾਰ ਉਹਤੇ ਪੈਨ ਕਹੋ ਕਿਛ ਹੋਏ ਥਾਂ ਥਨਾਂਤਰ ਏਕੈ ਸੋਏ ਆਪਣੇ ਚਲਤੇ ਆਪ ਕਰਨ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਆਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸਰਵਨ

ਬਹੁਰ ਬਹੁਰ ਅਵਤਾਰ ਰਾਸ਼ਟਰਪਤੀ ਸੰਤ ਕੈ ਦੁਖਨ ਅਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋਸ਼ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਉਹੀ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਵਿਯੋਗ ਸੰਤ ਕੇ ਨਿੰਦਾ ਦੁੱਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾਨੀ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁੱਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਵੇ ਤਾਂ ਲਏ ਮਲਾਏ ਸੰਤ ਕਾ ਦੁਖੀ ਅਦ ਬੀਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਏ ਸੰਤ ਕਾ ਦੁਖੀ ਉੱਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਇਉਂ ਬਿਲ ਲਾਹੇ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੈ ਜੋ ਪਾਵਕ ਇੰਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟਿਆ ਕੇਲਾ ਜੋ ਬੁਹਾੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੇ ਕੋਏ ਨਾਨਕ ਜਾਣੇ ਸੱਚਾ।

ਨਾਨਕ ਬਿਘਨ ਲਾਗੈ ਕੋਇ ਔਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲਿਹ ਜੀਓ ਨੈਨੋ ਪੇਗ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਵ ਜਪੀ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਅਤਿਉਤ ਕੀਓ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੇ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹਰ ਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਹਿਤ ਮੈਂ ਸੋਈ ਨਿਰਬਾਨ ਏਕ ਉਪਰ ਜੈ ਜਨ ਕੀ ਆਸਾ ਤਿਸ ਕੀ ਕੜੀਏ ਜਾਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕੋ ਕਿਸ ਤੇ ਡਰੈ ਜੈਸਾ ਸਤ ਐਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕੇ ਜਨਮੇ ਨਹਿ ਕਿਛ ਮਰੈ ਆਪਣ ਚਲ ਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਅਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲਖ ਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾ ਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਹਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੈ ਨਾਮ ਜਪਦ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਸ ਪਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਓਏ ਸੁਖ ਨਿਦਾਨ ਉਹਨੂੰ ਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾ ਰਾਸ਼ਟਰਪਤੀ ਟੂਟੀ ਗਾਂਢਨ ਹਾਰ ਗਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੇ ਤਿਸ ਕਾ ਦੀਆ ਦਰਬ ਹੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੇ ਦਾ ਤਾਰ ਤਹਿ ਦੇਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨ ਇਸ ਥੰਮਨ ਜੋ ਪਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਪ੍ਰਭ ਲੋ ਹਰ ਲੋਚਾ ਪੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤਿਆਈ ਤੇਰੇ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਦ ਸੇਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਗਿਵ ਸੰਤ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਇਵ ਪਰ ਵਿਰਲਾਵਾ ਪਰ ਨਾਨਕ ਤਾ ਕਹਿ ਸਦ ਬਲਹਾਰੇ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋਈ ਆਪਣਾ ਜੀਓ ਸਾਧ ਕੀ ਤੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ

ਚਲਦ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਗੜ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸਰਵਨ, ਕਰ ਕਰ ਭਜ ਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ, ਰੂਪ ਸਦ ਜਾਕਾ ਸਤ ਸਥਾਨ, ਪੁਰਖ ਸਦ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਏ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤ ਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਭਜਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪਰਵੇਸ਼, ਸਤ ਨਿਰਦ ਬੂਜੇ ਜੇ ਕੋਏ, ਨਾਮ ਜਬ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰਿੜ ਸੁ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੋਹ ਘਟ ਨਹਾਰ, ਜਾ ਕੈ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪਹਿ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹੇ ਸਮਾਨਾ, ਬਾਤ ਮਾਹਲੇ ਬਾਤ ਗਡਾਈ, ਤਾਕੋ ਪਹਿਨ ਨਾ ਕਹਿ ਨਾ ਜਾਈ, ਬੂਝੇ ਬੂਝਣ ਹਾਰ ਬਵੇਕ, ਨਰਾਇਣ ਮਿਲੇ ਨਾਨਕ ਏਕ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕਰ ਕੇ ਸੇਵਕੀ ਨਿਰਮਲ ਰੀਤ, ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕੋ ਪ੍ਰਭ ਪਾਲਨ ਹਾਰਾ, ਸੇਵਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ, ਆਪਣੇ ਜਨ ਕਾ ਪਰਦਾ ਢਕੈ, ਆਪਣੇ ਸੇਵਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕੋ ਨਾਮ ਜਪਾਈ, ਆਪਣੇ ਸੇਵਕੀ ਆਪ ਪਤ ਰੱਖੈ, ਤਾਂ ਕਿ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇਹ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੇ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਢ ਤੇ ਆਪ, ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਪਹਾਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਜ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਵਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅਮਰਤੇ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ।

ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸਿਵੇ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਭਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮੈ ਭਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿਸ ਸਿਆਣ ਭਲਿਆ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੀੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਭਜਨ ਕਰਨ ਅਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿੜ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜੇ ਬਾਏ ਕੋ ਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰ ਚਰਨ ਕਮਲ ਹਿਰਦੈ ਸਿਮਰੇ ਸਦ ਬਲਹਾਰੀ ਸਤ ਗੋਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ

ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾਬੇ ਥਾਰ ਜਦ ਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਦਲ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੇ ਤੇ ਤਜ ਔਰ ਕਹਾ ਕੋ ਜਾਏ ਸਭ ਸਰੀਕ ਨਿਰੰਜਨ ਰਾਏ ਜੀ ਕੀ ਜੋਤ ਜਾਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹੋ ਬਿਆਪ ਪ੍ਰਿਤਪਾਲੇ ਜੀਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਹੇ ਤਿਸਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹ ਸਵਾਓ ਆੜ ਪਿਰ ਪ੍ਰਭ ਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇ ਸਿਰ ਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲ ਦੇ ਲਿਓ ਸਵਾਰ ਰਾਮ ਨਾਮ ਅੰਤਰ ਔਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲੈ ਵਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੇ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੋਹਰ ਨ ਆਵੇ ਜਾਹੇ ਤਿਹ ਤੇ ਦੂਰ ਕਹਾ ਕੋ ਜਾਏ ਉਬਰੇ ਰੱਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੇ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਲ ਸ੍ਰੇਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾ ਕੇ ਨਿਕਟ ਨ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੋ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧ ਅਨਹਤ ਨਾਦ ਕਹਿਣ ਜਾਈ ਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਹ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਪੈ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਹੇ ਤਿਹ ਤੇ ਭਿਰ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਕੀ ਇਹ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਦਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਤ ਤਿਸ ਭਾਵੇ ਤਾਂ ਕਰੇ ਬੇਥਾਰ ਤਿਸ ਭਾਵੇ ਤਾਂ ਏਕੰਕਾਰ ਅਨਕਲਾ ਲਖੀ ਨਹਿ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਹੇ ਨਾਨਕ ਤਿਹ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਬ ਨਾਇਣ ਆਪ ਪੇਖਨ ਹਾਰਾ ਸਗਲ ਸਮਗਰੀ ਜਾ ਕਾ ਤਨ ਆਪਨ ਜਾ ਸਾਪ ਹੀ ਸੁਣ ਅਮਨ ਜਾਨਿਕ ਖੇਲ ਬਨਾਇਆ ਆਗਿਆ ਕਰੀ ਕੀਨੀ ਮਾਇਆ ਸਭ ਕੇ ਮਦ ਲੈ ਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੇ ਕਹੋ ਕਿਨੇ ਕਾਸ਼ ਕਰਾ ਆਪ ਲਾ ਕਰਤੂਤ ਆਤਨੀ ਕੀ ਆਪੇ ਜਾਣੇ ਆਪਣੇ ਜੀ ਕੀ
ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੇ ਸਵਾਹੋ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ

ਪ੍ਰੀਤ ਸੁਖਮਨਿ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਨ ਹੋਵੇ ਆਵਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਠ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪੁਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਹਤ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਹ ਜਨ ਆਵੇ ਹਰ ਪ੍ਰਭ ਚੀਤ ਜਨ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤ ਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲ।

सगल समग्री तुम रह सूत्र तारी तुम ते हो ए सो

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ।

ਪੋਤਰੀ ਭਾਈ ਗੁਰਬੀਰ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਉਹਨਾਂ ਵੱਲ ਆਪਣੀ ਬੇਟੀ ਸੁਖਲੀਨ ਕੌਰ ਦੇ ਗ੍ਰੈਜੂਏਸ਼ਨ ਹੋਣ 'ਤੇ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਸੱਚੇ ਪਾਤਸ਼ਾਹ ਜੀਓ

ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਦਰ ਕਰਦੀਆਂ ਸੇਵਾਵਾਂ ਦੇ ਨਾਲ ਨਵਾਜਣਾ ਸੱਚੇ ਪਾਤਸ਼ਾਹ ਜੀਓ ਅਤੇ ਬੱਚੀ ਸ਼ਨੀਦ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਯੂਨੀਵਰਸਿਟੀ ਦੀ ਪੜ੍ਹਾਈ ਆਰੰਭ ਕਰਨ ਦੀ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਮੇਰਾ ਪ੍ਰਯਾਸ ਰੱਖਣਾ ਆਪ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

सात संगती संग हर धन खट्टी है, होर थै होरत उपाए

ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕਉ ਗੁਰ ਸੋਜੀ ਪਾਈ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ,

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਜੋ ਕਿ ਦਰ ਕਰਦੇ ਸੇਵਾਦਾਰ ਸਰਦਾਰ ਰਣਵੀਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਉਹਨਾਂ ਵੱਲੋਂ ਆਪਣੀ ਪੋਤਰੀ ਅਤੇ ਭਾਈ ਗੁਰਵੀਰ ਸਿੰਘ, ਬੀਬੀ ਗੁਰਪ੍ਰੀਤ ਕੌਰ ਉਹਨਾਂ ਵੱਲੋਂ ਆਪਣੀ ਬੇਟੀ ਸੁਖਲੀਨ ਕੌਰ ਦੀ ਪੜ੍ਹਾਈ ਪੂਰੀ ਹੋਣ 'ਤੇ ਅਤੇ ਸ਼ਨੀਤ ਕੌਰ ਦੇ ਵੱਲੋਂ ਜੋ ਯੂਨੀਵਰਸਿਟੀ ਦੀ ਪੜ੍ਹਾਈ ਸ਼ੁਰੂ ਕਰਨੀ ਹੈ, ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰਾਂ ਤੋਂ ਅਸੀਸ ਲੈਂਦਿਆਂ ਹੋਇਆਂ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਉਪਰੰਤ ਗੁਰਬਾਣੀ ਦੇ ਕੀਰਤਨ ਹੋਏ, ਸਾਹਿਬਾਂ ਅੱਗੇ ਅਰਦਾਸ ਬੇਨਤੀ ਹੋਈ, ਸ੍ਰੀ ਮੁਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਪਰਿਵਾਰ ਦੇ ਬੱਚੀਆਂ ਦੇ ਹਿਰਦੇ 'ਤੇ ਵਸਾਉਣ, ਸੋ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਜੋ ਲੰਗਰ ਜਲਪਣੀ ਤਿਆਰ ਹਨ ਆਪ ਸੰਗਤਾਂ ਨੇ ਛਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੱਥ ਜੋੜ ਕੇ ਬੇਨਤੀ ਹੈ, ਹੁਣ ਜੋ ਸੁਖਨੀ ਸਾਹਿਬ ਦੇ ਪਾਠ ਆਰੰਭ ਹੋਣੇ ਹਨ, ਆਪ ਸੰਗਤਾਂ ਨੂੰ ਬੇਨਤੀ ਹੈ ਜਾਂ ਆਪ ਜੀ ਬੈਠ ਜਾਓ ਜਾਂ ਬਾਹਰ ਜਾ ਕੇ ਜਲ ਪਾਣੀ ਲੰਗਰ ਪਾਣੀ ਛਕੋ। ਸੋ ਨਾਲੇ ਸਤਿਗੁਰਾਂ ਦੇ ਪ੍ਰਕਾਸ਼ ਇੱਦਾਂ ਸੋਹਣਾ ਨਹੀਂ ਲੱਗਦਾ ਜੀ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਰਪੂਰ
1: ਕਈ ਕੋਟ ਪਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਤੇ ਹੀ ਖਾਹੇ
0: ਕਈ ਕੋਟ ਕਾਲੈ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੜਭਾਗੇ ਮਾਈ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ, ਜਾਪ ਕੀਤਾ, ਸਤਿਗੁਰ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਜਿਹਨਾਂ ਪਰਿਵਾਰਾਂ ਨੇ ਸੁਖਮਨੀ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਤਹਿਲ ਤੋਂ ਧੰਨਵਾਦੀ ਹਾਂ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਗਰੀਬ ਨਿਵਾਜ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਸਤਿਗੁਰ ਰਹਿਮਤ ਕਰਨ ਆਈ ਸੰਗਤ ਦਾ ਸਾਰਿਆਂ ਦਾ ਸਾਰਿਆਂ ਦੀ ਮਿਹਰ ਪਿਆਰ ਸਿੱਤੇ ਰੱਖਣ, ਮਨੋਕਾਮਨਾਵਾਂ ਪੂਰੀਆਂ ਕਰਨ। ਆਓ ਹੁਣ ਥੋੜ੍ਹੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ, ਉਸ ਤੋਂ ਬਾਅਦ ਅਰਦਾਸ ਹੋਏਗੀ ਤੇ ਭੋਗ ਪਾਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਵਾਹਿਗੁਰੂ ਚੇਤੇ ਆਵੈ। ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ,

ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਰਮ ਛੋੜਿਆ ਗਿਆ ਹੈ, ਭੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਰ ਕਰਦੇ ਪਿਆਰੀਆਂ ਸੰਗਤਾਂ ਨੂੰ, ਸੇਵਕ ਪਰਿਵਾਰ ਨੂੰ, ਸਤਿਗੁਰੂ ਜੀ ਹਫਤਾ ਵਾਰੇ ਸੁਖਮਨੀ ਸਾਹਿਬ ਜੀ ਦੀਵਾਨ ਸਜਾਏ ਗਏ ਸਜਦਵਾਨਾਂ ਵਿੱਚ ਬੀਬੀਆਂ ਵੱਲੋਂ ਸੰਗਤੀ ਰੂਪ ਸੰਗਤਾਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ, ਸੇਵਕ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਸੇਵਾਵਾਂ ਲਈਆਂ ਗਈਆਂ। ਸਤਿਗੁਰ ਰਾਜਦੀਪ ਸਿੰਘ, ਅਮਨਦੀਪ ਕੌਰ, ਹਰਗੁਣ ਕੌਰ, ਹਰਲੀਨ ਕੌਰ, ਸੰਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਦੀ ਸੇਵਾ ਅਤੇ ਕੀਰਤਨ ਦੀ ਸੇਵਾ ਅਰਦਾਸ ਬੇਨਤੀ ਕਰਦੇ ਹਾਂ। ਪਰਿਵਾਰ ਵੱਲੋਂ ਸੇਵਾਵਾਂ ਕੀਤੀਆਂ ਜਾਣ, ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਰਜਿੰਦਰ ਸਿੰਘ, ਭੁਪਿੰਦਰ ਕੌਰ ਵੱਲੋਂ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੀ ਸੇਵਾ ਲਈ ਹੈ। ਦਰਸ਼ਨ ਸਿੰਘ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਦੀ ਵਾਸਤੇ ਸੇਵਾਵਾਂ ਲਈਆਂ ਹਨ। ਭਾਈ ਬੂਟਾ ਸਿੰਘ, ਹਰਦੀਪ ਕੌਰ ਵੱਲੋਂ ਆਪਣੀ ਪੋਤਰੀ ਅਤੇ ਤਰਨਜੋਤ ਸਿੰਘ ਅਤੇ ਲਵਨੀਤ ਕੌਰ ਵੱਲੋਂ ਆਪਣੀ ਬੇਟੀ ਗੁਰੂ ਅਸੀਸ ਕੌਰ ਦੇ ਜਨਮ ਦਿਨ ਦੀ ਖੁਸ਼ ਸੁਖਮਨੀ ਸਾਹਿਬ ਦੀ ਸੇਵਾ ਜਾਪ ਕਰਵਾਏ ਗਏ। ਕਿਰਪਾ ਕਰਨੀ, ਪਰਿਵਾਰਾਂ ਦੇ ਸਿਰ 'ਤੇ ਮਿਹਰ, ਬੱਚਿਆਂ ਦੇ ਸਿਰ 'ਤੇ ਮਿਹਰ ਰੱਖਣਾ, ਚੜ੍ਹਦੀ ਕਲਾ ਦਾਤਾਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਇਸ ਬੰਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ, ਦਰ ਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ, ਚੌਪਈ ਸਾਹਿਬ ਸ਼ਬਦ ਕੀਰਤਨ, ਅਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ, ਗੁਰਮਤ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸਿਫਤ ਕਸਮ ਦੀ ਨੁਰਿਆਰਸੋਂ ਕੁਰਸੋਂ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮੁਹੱਲਾ ਚੌਥਾ ਜਿੱਥੇ ਹਰ ਅਰਾਧੀ ਹੈ ਤਿੱਥੇ

ਕਿਸੇ ਕਾ ਗਵਾਇਆ ਨਾ ਜਾਈ। ਹਰ ਤਨ ਕੋ ਚੱਕਾ ਨੇੜ ਨਾ ਆਵਈ, ਜਮ ਜਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ ਤਨ ਸਾਂਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਹਲਤੀ ਵਿੱਚ ਸਾਕਤ ਦਹੇਲੇ ਪਹਿ, ਹੱਥੋਂ ਛੁੜਕ ਗਿਆ ਅੱਗੇ ਪਲਤ, ਸਾਕਤ ਹਰ ਦਰ ਗੈ ਢੋਈ ਨਾ ਪਾਈ। ਇਸ ਹਰ ਧਨ ਕਾ ਸਾਉ ਹਰ ਆਪ ਹੈ ਸੰਤੋ, ਜਿਸ ਨੂੰ ਦੇ

0: ਇਸ ਹਰ ਧਨ ਕਾ ਸਾਹੁ ਹਰ ਆਪ ਹੈ ਸੰਤੋ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ, ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕੋ ਗੁਰ ਸੋਜੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸੁਣੋ ਸੰਗਤਾਂ ਦਾ ਅਤੇ ਪਰਿਵਾਰਾਂ ਦਾ ਜਿਹਨਾਂ ਜਿਹਨਾਂ ਨੇ ਸੁਖ ਸਾਹਿਬ ਦੀ ਸੇਵਾ ਕੀਤੀ ਹੈ, ਤਹਿਲ ਤੋਂ ਧੰਨਵਾਦੀ ਹਾਂ। ਸਤਿਗੁਰ ਕਿਰਪਾ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗਰੀਬ ਨਿਵਾਜ ਮਨੋਕਾਮਨਾਵਾਂ ਪੂਰੀਆਂ ਕਰਨ। ਪਰਿਵਾਰ ਸਤਿਕਾਰਯੋਗ ਭਾਈ ਰਾਜੀ ਸਿੰਘ ਹੋਣੀ ਜਿਹਨਾਂ ਨੇ ਕੀਰਤਨ ਦੀ ਸੇਵਾ ਵੀ ਕੀਤੀ ਹੈ, ਉਹਨਾਂ ਦਾ ਵੀ ਤਹਿਲ ਤੋਂ ਧੰਨਵਾਦੀ ਹਾਂ। ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਆਪਣੀ ਸੇਵਾ ਲੈਂਦੇ ਰਹਿਣ। ਸੋ ਆਓ ਹੁਣ, ਜੋ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਿਵਾਜ ਦਾ ਵਿਆਹ ਦਿਹਾੜਾ ਆਪਾਂ ਮਨਾਉਣ ਜਾ ਰਹੇ ਹਾਂ, ਜੋ ਕੱਲ੍ਹ ਤੋਂ ਅਖੰਡ ਪਾਠ ਪ੍ਰਕਾਸ਼ ਨੇ, ਜਿਹਨਾਂ ਦੇ ਭੋਗ ਸਵੇਰੇ ਪੈਣੇ ਨੇ ਐਤਵਾਰ। ਸੋ ਬੇਨਤੀ ਕਰਾਂਗਾ, ਜੋ ਵੀ ਮਾਈ ਭਾਈ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਸਵੇਰੇ ਵੱਧ ਚੜ੍ਹ ਕੇ ਆ ਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਓ ਭਾਈ। ਗੁਰੂ ਕੇ ਦਰਸ਼ਨ ਅਤੇ ਗੁਰੂ ਕੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੋ। ਸਵੇਰੇ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ, ਫਿਰ ਆਪਣੇ ਪਾਸ ਢਾਡੀ ਜਥੇ ਰਾਗੀ ਜਥੇ ਆਏ ਹੋਏ ਨੇ, ਉਹ ਆਪ ਜੀ ਨੂੰ ਗੁਰੂ ਕਾ ਇਤਿਹਾਸ ਸਰਵਣ ਕਰਵਾਉਣਗੇ ਜੀ। ਅੱਜ ਜੋ ਸ਼ਾਮ ਦਾ ਦੀਵਾਨ ਹੈ, ਇਹ ਢਾਡੀ ਦਰਬਾਰ ਹੈ, ਜੋ ਹਰ ਸਾਲ ਇਸ ਮਹਾਨ ਦਿਹਾੜੇ ਦੇ ਉੱਤੇ ਗੁਰੂ ਇਤਿਹਾਸ 'ਤੇ ਚਾਨਣਾ ਪਾਉਂਦੇ ਨੇ। ਸੋ ਬੇਨਤੀ ਕਰਾਂਗਾ, ਸਾਰੇ ਹੀ ਮਾਈਪਾ ਦੇ ਚਰਨਾਂ 'ਚ ਪਏ ਆਓ, ਸਾਲ ਬਾਅਦ ਇਹਨਾਂ ਦੀ ਵਾਰੀ ਆਉਂਦੀ ਹੈ, ਉਹਨਾਂ ਨੂੰ ਆ ਕੇ ਸਰਵਣ ਕਰੀਏ, ਹੌਂਸਲਾ ਵਧਾਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਸਾਰਿਆਂ ਦੀ ਸੇਵਾ 'ਚ ਬੇਨਤੀ ਹੈ, ਲੰਗਰ ਗੁਰੂ ਕਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨ ਮੁਖ ਸਿੰਗਾਰ ਨਾ ਜਾਣਨੀ ਜਾਸਨ ਜਨਮ ਸਭ ਹਾਰ ਬਿਨ ਹਰ ਭਗਤੀ ਸਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ।

ਭ੍ਰਮ ਪਰ ਜਾਲੇ ਸੁਪਨੇ ਬਿੰਦ ਨਾ ਦੇਈ ਝਰਨਾ ਤਿਸ ਪਾਖੰਡੀ ਜਰਾ ਨਾ ਮਰਨਾ ਬੋਲੇ ਚਰਪਟ ਸਤਿ ਸ੍ਰੀ

ਕਾਇਆ ਅੰਦਰ ਗੜਕੋਟ ਹੈ ਸਭ ਦੇ ਸੰਤਰ ਦਿਸਾ ਆਪੇ ਤਾੜੀ ਲਾਈਅਨ ਸਭ ਮੈਂ ਪਰਵੇਸਾ ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰਖੇ ਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕੁਛ ਸੱਚੋ ਸੱਚ ਹੈ।

ਜਰੈ ਤਿਸ ਹੀ ਮਿਲਿਆ ਸੱਚ, ਤਿਸ ਹੀ ਮਿਲਿਆ ਸੱਚ ਮੰਤਰ, ਗੁਰ ਮਨ ਤਰੈ ਸਲੋਕ ਮਹੱਲਾ ਪੰਜਵਾਂ। ਧਨ ਸੁ ਰਾਗ ਸੁਰੰਗੜੇ ਆਲਾ ਪਤ ਸਭ ਤਿਖ ਜਾਏ, ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ, ਜਿਨੇ ਇੱਕ ਮਨ ਇੱਕ ਅਰਾਧੇ।

ਜਗਾ ਸੇਵ ਹਾਰੇ ਉਹ ਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਬਿਰਲੇ ਦਿੱਤੀਆਂ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਜਿਸਨੂੰ ਲੱਗਾ ਰੰਗ ਸਿਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪਿੱਤਿਆ।

ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨ ਆਵੈ ਸਰਵਰ

ਨਿਰ ਤਨ ਕਾਢੀਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀਐ ਜਿਸ ਖਸਮ ਨਾ ਆਵੈ ਚਿਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੇ ਚਿਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੇ

ਆਵਿਆ ਬਿਨਠੇ ਦੁਰਮਤ ਦੁਰਤ ਸੋਏ ਕੂੜਾਵਿਆ ਸੀਲਵੰਤ ਪ੍ਰਧਾਨ ਹਿਰਦੈ ਸਚਾਵਿਆ ਅੰਤਰ ਬਾਹਰ ਇੱਕ ਇੱਕ ਰਿਤਾਵਿਆ ਮਨ ਦਰਸ਼ਨ ਕੀ ਪਿਆ।

ਵਡ ਭਾਗਾ ਸਲੋਕ ਮਹੱਲਾ ਪੰਜਵਾਂ ਜਾਂ ਫਿਰ ਅੰਦਰ ਤਾਂ ਧਨ ਬਾਹਰ ਜਾਂ ਫਿਰ ਬਾਹਰ ਤਾਂ ਧਨ ਮਾਹਰ ਬਿਨ ਨਾਮੈ ਬਹੁ ਫੇਰ ਫਿਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰੈ।

ਅੰਧ ਕੂਪ ਤੇ ਕਾਢਿਐਨ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਬਿਰਲੇ ਪਾਈਐ ਹੈ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਵਾਂ ਅੰਦਰ ਬਿਤਾ ਸੱਚ ਨਾਏ ਬਾਹਰ ਭੀ ਸੱਚ ਡਿਠੋਮ ਨਾਨਕ ਰਵਿਆ ਹਬ ਥਾਏ।